ਤੁਰ ਕਰਮ ਪਾਇਆ ਤਦ ਜਿਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅੰਦ ਵਾਜੇ ਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹੇ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਦੇ ਆਵੈ ਧਾਏ ਸਭ ਥਾਈਂ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੁਣਾਂ ਜੀ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਧਾਰ ਦਾ ਧਿਆਨ ਤਰਕੇ ਖਾਲਸਾ ਜੀ ਵੱਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਹਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਵੱਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਵੱਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀ ਕਾ ਫੁਰਮਾਨ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਈ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸਮੂਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਆਸਟ੍ਰੇਲੀਆ ਦੀ ਸੰਗਤ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਗੁਰੂ ਘਰ ਵਿਖੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਹੈ ਸਤਿਗੁਰੂ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਨੂੰ ਮੁੱਖ ਰੱਖਦਿਆਂ 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਰਹਿਮਤ ਪ੍ਰਿਆਤ ਰੱਖਣਾ ਸਭਨਾਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਣਾ ਗੁਰਮਤਿ ਦੇ ਧਾਰਨੀ ਸੇਵਾ ਸਿਮਰਨ ਦੀਆਂ ਦਾਤਾਂ ਗੁਰੂ ਘਰ ਦਾ ਪਿਆਰ ਬਖਸ਼ਣਾ ਗੁਰੂ ਘਰ ਦੀ ਸੇਵਾ ਬਖਸ਼ਣੀ ਸਤਿਗੁਰੂ ਜੀ ਗੁਰੂ ਘਰ ਦੇ ਨਾਲ ਜੋੜ ਕੇ ਰੱਖਣਾ ਸ੍ਰੀ ਅਖੰਡ ਪਾਠ ਸਾਹਿਬ ਨੂੰ ਮੁੱਖ ਰੱਖਦਿਆਂ ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ
ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ, ਸਮੂਹ ਪਾਠੀ ਸਿੰਘਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਅਖੰਡ ਪਾਠ ਸਾਹਿਬ ਦੀ ਸਮੁੱਚੀ ਸੇਵਾ ਆਪ ਹੀ ਲੈ ਲੈਣੀ, ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁਚਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਪਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਉਚੀ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰੇ ਸੁਣਤੇ ਉਦਰੇ ਬਿਨਸੇ ਪਾਪ ਕਨੇਰੇ ਪਸ਼ੂ ਪਰੀਤ ਮੁਗਧ ਕੋ ਤਾਰੇ ਪਾਹਨ ਪਾਰੀ ਉਤਾਰੈ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬੁਲਹਾਰੈ ਤਰਨ ਨਵਨ ਖਰਖੰਡ ਮਹਿ ਜੋਤ ਸਰੂਪੀ ਰਹੋ ਫਰ ਪਨ ਮਥ ਰਾਖਸ਼ ਭੇਦ ਨਹੀਂ ਗੁਰ ਜਰਜਨ ਪੁਰ ਤਖ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇੱਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੀ ਅਕਾਲ ਮੂਰਤ ਆਜੂਨੀ ਸਹਿਬੰ ਗੁਰਪਤ ਸਰ ਜਾਪ ਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸ਼ੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਲ ਵਿਤਾਰ, ਭੁੱਖ ਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਾਹਸ ਸਿਆਣਪਾ ਲਖ ਹੋਹੀ ਤਾਂ ਇੱਕ ਨ ਚੱਲੈ ਨਾਲ,

ਸਰਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਿਟ ਜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਅਹੀ ਇੱਕ ਨਾ

ਦਾ ਕਥ ਨਾ ਕਥੀ ਨਾ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੂਟ ਦਿਤਾ ਦੀ ਲੈ ਦਿਤਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ

0: ਬਿਸਰਨ ਜਾਈ
1: ਤੀਰਥ ਭਾਵਾਂ ਬਿਨ ਭਾਣੇ ਕੇ ਨਾਇ ਕਰੀ ਜੇਤੀ ਚਿਲਟੋ ਪਾਈ ਵੇਖਾਂ ਬਿਨ ਕਰਮਾਂ ਕੈ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੂ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਂ ਰਖਾਏ ਕਹਿ ਜਤ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੋਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲਿਆ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਕਤ ਲਾਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਹਿਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣ

ਦੁੱਖ ਪਾਪ ਕਰਨਾ ਸੀ। ਸੁਣਿਆ ਚਰਾਂ ਗੁਣਾ ਕੇ ਗਾਹਾ, ਸੁਣਿਆ ਸੇਖ ਪੀਰ ਪਾਤਸ਼ਾਹ ਸ਼ਾਹ, ਸੁਣਿਆ ਦੇ ਪਾਵੈ ਰਾਹੂ, ਸੁਣਿਆ ਹਾਥ ਹੋਵੈ ਸਗਾਹੂ, ਨਾਨਕ ਭਗਤਾ ਸਦਾ ਵਗਾਹ, ਸੁਣਿਆ ਦੁੱਖ ਪਾਪ ਕਰਨਾ ਸੀ। ਮੰਨੇ ਕਿ

ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿਤੀ ਸਨ ਬੰਦੈ ਸਾ ਨਾਮ। ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਨਹੀਂ ਤੁਮਾਰੀ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁਝੈ ਹੋ ਵੈ ਸਚਿਆਰ, ਤਬਲੈ ਉੱਪਰ ਕੇਤਾ ਪਹਾਰੀ।

ਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ।

ਕੂਪਾ ਵਾਈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਤਾਤ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰੀ ਕਵਣ ਸੋ

ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਓ ਨਾ ਕੋਈ ਜਾਂ ਕਰਤਾ ਸੇਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾ ਕਿਵ

ਨਾ ਸੁਹਾਈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਉੜਕ ਉੜਕ ਪਾਲ ਥਕੇ ਵੇਦ ਕਰਨਿਕ ਵਾਤ ਸਹਿ ਸਠਾਰਾਂ ਕਹਿਣਕ ਤੇ ਬਾਂਸ ਲਿਖ ਧਾਤ ਲਿਖਾ ਹੋਈ ਤਾਂ ਲਿਖੀਐ ਲਿਖੈ ਹੋਈ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ।

ਜੇ ਤਿਸ ਮੈਨੂੰ ਨਾ ਵਿਸਰਾਈ। ਅੰਤ ਨਾ ਸਿਫਤੀ ਕਹਿਣ, ਨਾ ਅੰਤ ਅੰਤ ਨਾ ਕਰਨਾ ਦੇਣ, ਨਾ ਅੰਤ ਅੰਤ ਨਾ ਵੇਖਣ ਸੁਣਨ, ਨਾ ਅੰਤ ਅੰਤ ਨਾ ਜਾਪੇ ਕਿਆ ਮਨਮੰਤ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੀ ਬਿਲਲਾਹੀ, ਤਾਂ ਕਿ ਅੰਤ ਨਾ ਪਾਏ ਜਾਹੀ। ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਹੀਐ ਬਹੁਤਾ ਹੋਈ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉਂ। ਇਹ ਵੜੇ ਉੱਚਾ ਹੋਵੇ ਕੋਈ, ਤੇ ਸੂਚੇ ਕੋ ਜਾਣੈ ਸੋਈ, ਜੇ ਵੜੇ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖ

ਆਹੀ ਕਿਤਿਆਂ ਦੁੱਖ ਭੁੱਖ ਸਦ ਮਾਰ ਏ ਪੇ ਦਾਤ ਤੇਰੀ ਦਾ ਤਾਰੇ ਬੰਦ ਖਲਾਸੀ ਪਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇਤੀਆ ਮੋਏ ਖਾਏ ਆਪੇ ਜਾਣੈ ਆਪੇ ਦੇ ਆਖੇ ਛੇ ਪੀ ਕੇ

ਸੋ ਦਰ ਕਿਹਾ ਸੂ ਘਰ ਕਿਹਾ ਜਿਤ ਬਹਿ ਸਰਬ ਸੁਮਾਲੀ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਵਾਵਣ ਹਾਰੀ ਕਿਤੇ ਰਾਗ ਪ੍ਰੀ ਸੂ ਕਹੀਅਨ ਕਿਤੇ ਗਾਵਣ ਹਾਰੀ ਗਾਹਵੈ ਤੋਹਨੂੰ ਪਹੁਣੂ ਪਾਣੀ ਬੈ ਸੰਤਰੇ ਗਾਵੈ ਰਾਜਾ ਧਰਮ ਦੁਆਰੇ।

ਦੇਵਤਿਆਂ ਅੰਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੋਖੀ ਗਾਵੈ ਹੇ ਵੀਰ ਕਰਾਰੀ ਗਾਵਣ ਪੰਡਤ ਪੜਨ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੀ ਗਾਵੈ ਹੇ ਮੋਹਣੀਆਂ ਮਨ ਮੂਣ ਸੁਰਗਾਂ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੜ ਤੀਰਥ ਨਾਲੇ

ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਹਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਏ।

ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ ਸਾਧ।

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ

ਵੇਸ ਇੱਕ ਦੂਜੀ ਬਹੁ ਲੱਖ ਹੋਵੈ ਲੱਖ ਹੋਵੈ ਲੱਖ ਵੇਸ ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼।

ਕੋਈ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਣ ਪੰਚ ਬਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਏ ਉੱਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ

ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ।

ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇਸ ਰਾਤ ਦੁਈ ਦਾਈ ਦਾਇਆ ਖਿਲੈ ਸਗਲ ਜਗਤ।

ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲੇਖ ਜਾਨਣ ਲੇਖ ਲੇਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਾਨ ਮੋਹਣ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਾਂ ਬਲ ਚੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਣ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧਨੋ ਗਾਵਣ ਸੇ ਮੈਂ ਚਿੱਤ ਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਏ ਹੈ ਪੀ ਹੋ ਸੀ ਜਾਏ ਨਾ ਜਾ ਸੀ ਰਚਨਾ ਜਿਨ ਰਚਾਏ

ਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾ ਪਾਤਸ਼ਾਹ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖਾ ਸਾਹਿਬ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀੜਾ ਰਹਾਓ ਸਭ ਸੁਰਤੀ ਮਿਲ।

ਸਰਾਉਂ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਾਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ

ਪੰਜਵਾਂ ਕਾਹਿਰੇ ਮਨ ਚਿਤ ਵੈ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰੇ ਜਕ ਆਗਾ ਕਰਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਰਹਾਉ।

ਕੋਪੁਰਖ ਜਮਾਣਾ ਇੱਕ ਦਾਤੇ ਕਪੇ ਖਾਰੇ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ।

ਪਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗੋ ਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗ

ਤਾਂ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪ ਹੈ ਬੇਅੰਤਾ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਹਿਤ ਜੀ ਕਰ ਕਿਰਿਆ ਖਟ ਕਰਮ ਕਰਨ ਤਾਂ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵ ਡਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਹਾਡੇ ਆਪੇ

ਵਿਸੋਏ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਹੋ ਆ ਸੂਰਜੇ ਕੋ ਰੁੱਤ ਅਨੇਕ ਨਾਨ ਕਰਤੇ ਕੇ ਕਿਤੇ ਵੇਸ ਰਾਗ ਤਨਾ ਸ੍ਰੀ ਮਹਲਾ ਪਹਿਲਾ।

ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਭਾਵ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੂਬ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਏ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਖ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾਈ ਹਾਂ ਖਾਟ ਚਲੋ ਹਰ ਲਾਹਾ ਗੈ ਬਸਣ ਸੇ ਲਾਈ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹਲਾ ਪਹਿਲਾ ਕਰ ਪਹਿਲਾ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲਈ ਪਾਵੈ ਚਾਓ ਮਤ ਦੇਖ ਫੁੱਲਾਂ ਵਿਸਰੈ ਤੇਰਾ ਚਿਤਨਾ ਵੈ ਨਾਓ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਜ ਦੇਖਿਆ ਵਰਨਾ ਹੀ ਥਾਂ ਰਹਾਓ

ਆਊ ਕੁੱਸਾ ਘਟੀਆ ਵਾਰ ਵਾਰ ਭੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਐ ਭਸਮ ਸੇਤੀ ਰਲ ਜਾਓ ਭੀ ਤੇਰੀ ਕੀਮਤ ਨਾ ਪਵੈ ਹੂੰ ਕੇਵੜਿਆ ਖਾਨਾਓ।

ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ, ਲੇਖਾ ਵਾਟ ਚਲਾਈਐ, ਲੇਖਾ ਸੁਣ ਵੇ ਖਾਓ, ਲੇਖੇ ਛਾ ਲਵਾਈਐ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਤੋਹ, ਅੰਦਾ ਨਾਮ ਵਿਸਾਰਿਆ, ਨਾ ਤਿਥੇ ਨਾ ਉਹ ਰਹਾਉ। ਜੀਵਨ ਮਰਨਾ ਜਾਇਕਾ ਇੱਥੇ ਖਾਜਾ ਕਾਲ, ਜਿੱਥੇ ਬਹਿ ਸਮਝਾਈਐ, ਤਿੱਥੇ ਕੋਈ ਨਾ ਚੱਲਿਓ ਨਾਲ।

ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਦੇ ਅਗਨ ਕਰੋ ਚੰਡਾਲ ਰਸ ਖਾਸਾ ਸਲਾਨ ਆਏ ਕਰਮ ਮੇਰੇ ਕਰਤਾਰ ਬਾਬਾ ਬੋਲਿਆ ਪਤ ਹੋਏ ਉੱਤਮ ਸੇ ਦਾਰੇ ਉੱਤਮ ਕਹੀਆ ਨੀਚ ਕਰਮ ਬੈਰ ਹੋਏ ਰਹੋ ਰਸ ਸੋਨਾ ਰਸ

ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵੇ ਗੋਚਣਾ ਸੁਣ ਮੂਰਖ ਮਾਨਿਆ ਜਾਣ, ਜੋ ਤਿਸ ਪਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ, ਤਿੰਨ ਮਤ ਤਿੰਨ

ਰਹਾਉਂ ਸੱਚ ਤੇਰਾ ਗੁਣ ਬਾਰਾ ਜੇ ਤਵੇ ਸੱਚਾ ਨਾਉ ਸੁਣੇ ਵਖਾਣੇ ਜੇ ਤੜੇ ਹੁਣ ਤੈਨੂੰ ਬੁਲਾ ਰਹੇ ਜਾਊਂ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉਂ।

ਪ੍ਰਭ ਹਰ ਮੰਦਰ ਸੋਨਾ ਤਿਸ ਮੈਂ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲੇ।

ਆਓ ਜਾਇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਥੈ ਸੰਤੋਸ਼ ਸ਼ੰਗਾਰੀਆ ਮਿੱਠਾ ਬੋਲਣੀ ਫਿਰ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੀਤੀਆਂ ਤੇਰੀ

ਬਿਨ ਨਿਰਭਉ ਕਿਉਂ ਦੀਐ ਗੁਰਮੁਖ ਸ਼ਬਦ ਸਮਾਏ ਰਹਾਉ। ਕੀਤਾ ਆਖਣ ਆਖੀਐ ਆਖਣ ਤੂਟ ਨਾ ਹੋਏ, ਮੰਗਣ ਵਾਲੇ ਕੇ ਤੜੇ ਦਾਤਾ ਏ ਕੋ ਸੋਏ, ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ। ਜਗ ਸੁਪਨ

ਉੱਚੋ ਥਾਨ ਸਾਵਣਾ ਉੱਪਰ ਮੈਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮੈਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਵਤ ਕਰਮ ਕਮਾਈਐ ਆ ਸੰਦੇਸਾ ਹੋਏ ਕਿਉਂ ਗੁਰਬਚਨੀ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੈ ਸੁਖ ਹੋਏ ਨਿਜ ਕਰ ਮੈਲ ਪਛਾਨੀਐ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹੂੰ ਸਤ ਬਲਿਹਾਰੈ ਜਾਸ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਕ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਤ੍ਰਿਕ

ਤੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਿਤਾ ਸਮਾਨ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਾਡੇ ਪੁਰਖਿਆਂ ਦਾ ਖਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਗੁਰਦਾਸ ਜੀ ਕੋਲੋਂ ਗੁਰਮੁਖੀ ਅੱਖਰਾਂ ਵਿੱਚ ਲਿਖਾ ਕੇ ਸਾਡੇ ਤੇ ਪਰਉਪਕਾਰ ਕੀਤਾ ਤੇ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਮੁਖੀ ਦਾ ਇੱਕ ਇੱਕ ਅੱਖਰ ਸਵਾਰ ਕੇ ਸ਼ਿੰਗਾਰ ਕੇ ਸਾਡੀ ਝੋਲੀ ਵਿੱਚ ਪਾਇਆ। ਬਹੁਤ ਸਾਰੇ ਸ਼ਹੀਦਾਂ ਨੇ ਖੂਨ ਡੋਲਿਆ ਇਸ ਬੋਲੀ ਨੂੰ ਹੋਂਦ ਵਿੱਚ ਰੱਖਣ ਵਾਸਤੇ, ਪਰ ਅੱਜ ਅਸੀਂ ਗੁਰਮੁਖੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਾਧ ਸੰਗਤ ਜੀ, ਅਸੀਂ ਤਾਂ ਪੰਜਾਬੀ ਦੇ ਪਿਆਰਿਆਂ ਦਾ ਸੁਨੇਹਾ ਆਪ ਜੀ ਪਾਸ ਪਹੁੰਚਾ ਰਹੇ ਹਾਂ। ਬੇਨਤੀ ਕਰਦੇ ਹਾਂ, ਜੇ ਆਪ ਜੀ ਘਰ ਪਰਿਵਾਰ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਦੇ ਹੋ ਤਾਂ ਆਪ ਧੰਨਤਾ ਦੇ ਯੋਗ ਹੋ। ਜੇ ਕੁਝ ਕਮੀ ਹੈ ਤਾਂ ਅੱਜ ਹੀ ਇਸ ਪਾਸੇ ਧਿਆਨ ਦਿਓ।

ਬੱਚਿਆਂ ਪਾਸ ਪੰਜਾਬੀ ਵਿੱਚ ਗੱਲਬਾਤ ਕਰਨ ਦਾ ਸਮਾਂ ਕੇਵਲ ਘਰ ਵਿੱਚ ਹੀ ਹੁੰਦਾ ਹੈ। ਅੱਜ ਕੱਲ੍ਹ ਦੇ ਸਕੂਲਾਂ ਦੋਸਤਾਂ ਮਿੱਤਰਾਂ ਵਿੱਚ ਉਹਨਾਂ ਨੂੰ ਇਹ ਸਮਾਂ ਨਹੀਂ ਮਿਲਦਾ। ਜ਼ਰਾ ਸੋਚੀਏ, ਜੇ ਬੱਚੇ ਪੰਜਾਬੀ ਮਾਂ ਬੋਲੀ ਨੂੰ ਨਹੀਂ ਸਮਝਣਗੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਅਤੇ ਸਮਝਣਾ ਇੱਕ ਪਾਸੇ ਰਿਹਾ, ਉਹ ਗੁਰਦੁਆਰੇ ਜਾ ਕੇ ਕੀ ਲਾਭ ਪ੍ਰਾਪਤ ਕਰਨਗੇ? ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਵੇਂ ਸੰਬੰਧ ਜੋੜਨਗੇ? ਆਪ ਜੀ ਵੱਧ ਤੋਂ ਵੱਧ ਜਿੰਨੀਆਂ ਵੀ ਜਵਾਨਾਂ ਬੱਚਿਆਂ ਨੂੰ ਪੜ੍ਹਾਓ, ਅੱਛਾ ਹੈ। ਪਰ ਸਾਧ ਸੰਗਤ ਜੀ, ਪੰਜਾਬੀ ਮਾਂ ਬੋਲੀ ਸਿੱਖੀ ਦਾ ਮੁੱਢ ਹੈ, ਸਿੱਖੀ ਦਾ ਧੁਰਾ ਹੈ, ਮਾਂ ਨੂੰ ਨਾ ਭੁੱਲੀਏ। ਕਹਿੰਦੇ ਨੇ ਨਾ, ਜਿਸ ਕੌਮ ਨੂੰ ਕਮਜ਼ੋਰ ਕਰਨਾ ਹੋਵੇ ਉਸ ਕੋਲੋਂ ਉਸਦੀ ਮਾਂ ਬੋਲੀ ਖੋਹ ਲਵੋ। ਪਰ ਅਸੀਂ ਤਾਂ ਆਪਣੇ ਪੈਰ ਤੇ ਆਪ ਹੀ ਖੁਆੜਾ ਮਾਰ ਰਹੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ, ਮੁਗਲ ਰਾਜ ਦਾ ਸਮਾਂ ਸੀ, ਹਿੰਦੁਸਤਾਨ ਦੀ ਜਨਤਾ ਕਮਜ਼ੋਰ ਤੇ ਨਡਾਲ ਹੋ ਚੁੱਕੀ ਸੀ। ਇਸ ਘਾਤਕ ਵਾਤਾਵਰਣ ਨੂੰ ਦੇਖਦਿਆਂ ਬਾਬਾ ਨਾਨਕ ਜੀ ਨੇ ਬਚਨ ਉਚਾਰਿਆ ਸੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ। ਇਹ ਹਿੰਦੁਸਤਾਨ ਦੀ ਜਨਤਾ ਨੂੰ ਹਲੂਣਾ ਸੀ ਕਿ ਕਿਉਂ ਘਰ ਘਰ ਵਿੱਚ ਮੀਆਂ ਬਣੇ ਬੈਠੇ ਹੋ, ਕਿਉਂ ਆਪਣੀ ਬੋਲੀ ਤਿਆਗ ਦਿੱਤੀ ਹੈ। ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਦੇ ਬਚਨ ਪੜ੍ਹੀ ਦੇ ਨੇ, ਕੋਈ ਮੇਰੀਆਂ ਅੱਖਾਂ ਨਾਲ ਤੱਕੇ, ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਹੈ। ਜੇ ਗੁਰਮੁਖੀ ਆਉਂਦੀ ਨਹੀਂ, ਜੇ ਪੰਜਾਬੀ ਆਉਂਦੀ ਨਹੀਂ, ਤੇ ਕਿਵੇਂ ਗੁਰੂ ਨਾਨਕ ਦੇ ਦੀਦਾਰ ਹੋਣਗੇ? ਸਾਡਾ ਸੱਭਿਆਚਾਰਕ ਮਾਂ ਬੋਲੀ ਤੋਂ ਬਗੈਰ ਅਧੂਰਾ ਹੈ। ਸਾਡੇ ਵਿਆਹ ਸ਼ਾਦੀਆਂ, ਖਾਣਾ ਪੀਣਾ, ਬੈਠਣਾ ਉੱਠਣਾ, ਜੇ ਮਾਂ ਬੋਲੀ ਨਹੀਂ ਤੇ ਸਭ ਕੁਝ ਅਧੂਰਾ ਹੈ। ਸਾਡੀ ਮਾਂ ਬੋਲੀ ਗੁਰਮੁਖੀ ਪੰਜਾਬੀ, ਜੋ 35 ਅੱਖਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਈ, ਅੱਜ ਸਾਡਾ ਹਾਲ ਦੇਖ ਕੇ ਸਾਨੂੰ ਤਾਨਾ ਮਾਰ ਰਹੀ ਹੈ। ਮੁੱਠਾਂ ਮੀਟ ਕੇ ਨੁਕਰੇ ਰਹਾਂ ਬੈਠੀ, ਟੁੱਟੀ ਹੋਈ ਰਬਾਬ ਰਬਾਬੀਆਂ ਦੀ, ਉੱਚੀ ਸਾਰ ਨਾ ਜਿਨ੍ਹਾਂ ਨੇ ਸਰਫ ਮੇਰੀ, ਬੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ। ਜਿਵੇਂ ਰਬਾਬ ਟੁੱਟ ਜਾਵੇ ਤੇ ਰਬਾਬੀ ਉਸਨੂੰ ਇੱਕ ਨੁਕਰੇ ਖਿਲਾਰ ਦਿੰਦੇ ਨੇ, ਮੈਂ ਇਹਨਾਂ ਦੀ ਮਾਂ ਬੋਲੀ ਹਾਂ, ਇਹਨਾਂ ਦਾ ਸਵਾਦ ਦੇਖ ਕੇ ਥੱਕ ਟੁੱਟ ਗਈ ਹਾਂ, ਇਹਨਾਂ ਨੇ ਮੈਨੂੰ ਨੁਕਰੇ ਖਿਲਾਰ ਦਿੱਤਾ ਏ, ਇਹ ਮੇਰੀ ਸਾਰ ਨਹੀਂ ਲੈਂਦੇ। ਮੈਂ ਇਹਨਾਂ ਦੇ ਗੁਰੂਆਂ ਪੀਰਾਂ ਦੀ ਸਤਿਕਾਰੀ ਹੋਈ ਹਾਂ, ਪਰ ਅੱਜ ਪੱਛਮੀ ਸੱਭਿਅਤਾ ਦੇਖ ਕੇ ਮੇਰੀ ਗੋਦ ਵਿੱਚੋਂ ਉੱਠਦੇ ਜਾ ਰਹੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾ, ਮਾਂ ਦੇ ਨਾਂ ਪਿਆਰ ਤੁਲ, ਚਾਚੀਆਂ ਤਾਈਆਂ ਕਿੰਨਾ ਵੀ ਪਿਆਰ ਦੇਣ, ਮਾਂ ਦੀ ਗੋਦ ਦਾ ਨਿੱਘ ਕੋਈ ਹੋਰ ਨਹੀਂ ਦੇ ਸਕਦਾ। ਅਸੀਂ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿੰਦੇ। ਅੰਗਰੇਜ਼ਾਂ ਨੂੰ ਅੰਗਰੇਜ਼ੀ ਮੁਬਾਰਕ ਹੈ, ਇਹ ਉਹਨਾਂ ਦੀ ਮਾਤਰ ਭਾਸ਼ਾ ਮਾਂ ਬੋਲੀ ਹੈ। ਜਿਸ ਦੀ ਵੀ ਕੋਈ ਮਾਂ ਬੋਲੀ ਹੈ ਉਹਨੂੰ ਉਹਦੀ ਉਹ ਬੋਲੀ ਮੁਬਾਰਕ ਹੈ। ਪਰ ਅਸੀਂ ਇਸ ਤੇ ਮਾਣ ਕਰੀਏ, ਸਾਡੀ ਮਾਂ ਬੋਲੀ ਗੁਰਮੁਖੀ ਪੰਜਾਬੀ ਹੈ। ਗੁਰੂ ਪਿਆਰਿਓ, ਆਪਣਾ ਫਰਜ਼ ਪਛਾਣੋ। ਸੱਜਣਾ ਮਿੱਤਰਾਂ ਨੂੰ ਇਹ ਸੁਨੇਹਾ ਜ਼ਰੂਰ ਸੁਣਾ ਦਿਓ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਸੁਣੋ। ਅੱਗੇ ਗੁਰੂ ਨਾਨਕ ਸਾਹਿਬ ਦਾ ਆਪਣਾ ਕੰਮ ਹੈ, ਉਹ ਆਪੇ ਹੀ ਸਹਾਈ ਹੋਣਗੇ।

ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ। ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਹੀ ਕਹਿ ਨਾ ਜਾਈ ਤੇਰੀ ਤਿਲ ਵੜਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵੜਿਆਈ, ਆਖਤ ਕੇ ਕੀਮਤ ਨਹੀਂ ਪਾਈ।

ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗ

ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਏਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਪਾਰਾ। ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆ ਕਾਦਾ ਤਾਰਾ। ਹਰ

ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ

ਤੇਰੇ ਭਗਤ ਸਲਾਹਨ ਤੁਧ ਜੀ ਹਰਿ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ ਖੱਟ।

ਤੂੰ ਨਿਸ਼ਚਲ ਕਰਤਾ ਸੋਈ, ਤੁਧੇ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੀ ਜੀ, ਜੋ ਸਭ ਸਹਿ ਕਾ ਜਾਣੋ ਹੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸੁਚਿਆਰ ਮੈਡਾ ਸਾਈ।

ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧਿਆ ਪਿਛੋੜਿਆ ਆਪ ਮਿਲਾਇਆ। ਤੂੰ ਦਰੀਆਉ ਸਭ ਤੁਝ ਹੀ ਮਾਹੀ, ਤੁਧ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੀ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰਣੈ ਪਹਿਲੇ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ, ਪੰਖ ਜੋ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤੈਂ ਡੂਬੀਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵੀ ਸਰਿਆ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਹੀਨ ਆਨ ਵਧਾਈ ਦਈ। ਧੰਨ ਧੰਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ। ਕਬਿਓ ਬਾਚ ਬੇਨਤੀ ਚਉ ਪਈ

ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰੀ ਔਰ ਅੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ

ਅਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹੇ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹੇ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ, ਮਹਾਂ ਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਹਿਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ, ਅੰਡਰ ਜੇ ਰਜ ਸੇ ਤਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਜੁਗਾਦ ਸਰੂਪ ਸਵਯੰ ਭਵ, ਅਵਰੱਛਾ ਮੇਰੀ ਤੁਮ ਕਰੋ, ਸੇਖਿਓ ਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਸ ਤੁਝ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ, ਪੁਰਖ ਜਵਨ ਭਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ, ਕ੍ਰਿਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰਿ ਹੋ, ਹਰਿਧ ਸਿੱਧ ਕਰਮੋਸਮ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ,

ਉਬਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸਤ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਬਿਕ ਸਗਲ ਦੇਹ ਕੋ ਹਰਤਾ ਦੁਸਤ ਦੁਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜ ਭੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹਿ ਸੁਰਸ ਨ ਪਾਵੈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵੈ ਦੁਖ ਦਰਨ ਪਉ ਨਿਕਟ ਨ ਤਿਨ ਨਰ ਕੇ ਰਹੈ ਹੋਜੋ ਜਾਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਿਸ ਪਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਦੀ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਮਸਾਇਆ

ਵਿਸਾਰਨਾ ਅੰਗੀਕਾਰ ਓਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰ ਤਨ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋਣ ਜਿਸ ਦੀ ਐਹ ਵਡਿਆਈਆ ਕਹਿ ਨਾਨਕ ਸੁਣਹੁ ਸੰਤੋ ਹੋ ਸਬਦ ਧਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ

ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖਿਓ ਧਾਰੋ। ਤਮ ਸੰਸਾਰ

ਚੂੜੀ। ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮਕੇ ਦੂਤ, ਨਾਏ ਤੇਰੇ ਛੜ ਜਾਹੇ, ਭੋਜਲ ਬਿਖਮ ਸਗਾਹੋ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸੈਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਸਤ

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ।

No,

ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸਰਣ ਰੇ, ਮਨ ਗੁਰਮਿਲ ਕਾਜ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪਿਆਵੈ ਰਸ, ਅਕਥ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ,

ਨਾਨਕ ਦਾਸ ਇਹੈ ਸੁਖ ਮੰਗੈ ਮੁਖ ਕਰ ਸੰਤਨ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮੇਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਔਰ ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਉਹ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ 16 ਨੰਬਰ ਅਸ਼ਟਪਦੀ ਦਾ 5 ਨੰਬਰ ਪਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਬਖਸ਼ਿਸ਼ ਨੂੰ ਅੱਜ ਦੇ ਇਸ ਪਾਵਨ ਸ਼ਬਦ ਰਾਹੀਂ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 284 ਅੰਗ ਪਰ ਸੁਸ਼ੋਭਿਤ ਹੈ। ਗੌੜੀ ਰਾਗ ਹੈ, ਸਤਿਗੁਰੂ ਜੀ ਨੇ ਆਰੰਭਤਾ ਕੀਤੀ, ਨਾਮ ਕੇ ਧਾਰੇ ਸਗਲੇ ਜੰਤ। ਮਹਾਰਾਜ ਕਹਿਣ ਲੱਗੇ ਜੋ ਸੰਸਾਰ ਦੇ ਵਿੱਚ ਜੋ ਵੀ ਜੀਵ ਜੋ ਵੀ ਜੰਤ ਇਹ ਸੰਸਾਰ ਦੇ ਵਿੱਚ ਪ੍ਰਗਟ ਹਨ, ਮਹਾਰਾਜ ਕਹਿਣ ਲੱਗੇ ਨਾਮ ਨੂੰ ਧਾਰਨ ਕਰਨ ਵਾਲੇ ਹਨ, ਭਾਵ ਨਾਮੀ ਤੋਂ ਉਤਪੱਤੀ ਹੋਈ ਹੈ, ਨਾਮੀ ਉਹਨਾਂ ਦੇ ਵਿੱਚ ਬੈਠਾ ਹੈ, ਔਰ ਨਾਮ ਕਰਕੇ ਹੀ ਇਹ ਸਾਰੇ ਦੇ ਸਾਰੇ ਹੋਂਦ ਵਿੱਚ ਆਏ ਹਨ। ਜਿੰਨੇ ਵੀ ਜੀਵ ਜਿੰਨੇ ਵੀ ਜੰਤ ਇਸ ਸੰਸਾਰ ਵਿੱਚ ਕਰਤੇ ਪੁਰਖ ਨੇ ਆਪ ਪ੍ਰਗਟ ਕੀਤੇ, ਆਪ ਇਸ ਸੰਸਾਰ ਦੇ ਵਿੱਚ ਪ੍ਰਤੱਖ ਕੀਤੇ, ਮਹਾਰਾਜ ਕਹਿਣਗੇ ਉਹ ਨਾਮ ਦੁਆਰਾ ਹਨ, ਨਾਮ ਕੇ ਧਾਰੇ ਹਨ। ਨਾਮ ਨੂੰ ਧਾਰਨ ਕਰਨ ਵਾਲੇ ਔਰ ਨਾਮ ਤੋਂ ਉਤਪੰਨ ਹੋਏ, ਨਾਮ ਦੁਆਰਾ ਪ੍ਰਗਟ ਹੋਏ ਸੰਸਾਰ ਦੇ ਵਿੱਚ ਹਨ। ਸਤਿਗੁਰੂ ਕਹਿਣ ਲੱਗੇ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਮੁੱਚਾ ਬ੍ਰਹਿਮੰਡ ਉਹਦੇ ਹਿੱਸੇ ਖੰਡ, ਜਿਨ੍ਹਾਂ ਦੀ ਗਿਣਤੀ ਨੌ ਹੈ। ਮਹਾਰਾਜ ਜੀ ਨੇ ਨੌ ਖੰਡ ਪ੍ਰਿਥਵੀ ਆਕਾਸਾ ਕਿਹਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਉਸ ਕਰਤੇ ਪੁਰਖ ਦੇ ਹੁਕਮ ਸਦਕਾ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਮੁੱਚੇ ਬ੍ਰਹਿਮੰਡ ਔਰ ਉਹਦੇ ਵਿੱਚ ਨੌ ਖੰਡ ਜਿਹੜੇ ਹਿੱਸੇ ਹਨ, ਸਤਿਗੁਰੂ ਜੀ ਕਹਿਣ ਲੱਗੇ ਉਹ ਨਾਮ ਨੂੰ ਧਾਰਨ ਕਰਨ ਵਾਲੇ ਔਰ ਨਾਮ ਦੁਆਰਾ ਹੀ ਕ੍ਰਿਤ ਵਿੱਚ ਆਏ ਹਨ। ਨਾਮ ਦੀ ਮਹਿਮਾ ਜਿਹੜੀ ਹੈ ਔਰ ਏਡੀ ਵੱਡੀ ਹੈ, ਨਾਮ ਅਕਾਲ ਪੁਰਖ ਦਾ ਜਿਹੜਾ ਹੈ ਉਹ ਸਰੂਪ ਹੈ, ਉਹਦਾ ਨਿੱਜ ਹੈ, ਅਤੇ ਸਤਿਗੁਰੂ ਕਹਿੰਦੇ ਉਹਦੇ ਨਿੱਜ ਤੋਂ ਹੀ ਇਹ ਸਾਰਾ ਕੁਝ ਵਰਤਾਰਾ ਹੋਇਆ, ਉਹਦੇ ਹੁਕਮ ਤੋਂ ਉਹਦੇ ਨਿੱਜ ਤੋਂ ਬਾਹਰ ਕੁਛ ਨਹੀਂ। ਇਸ ਕਰਕੇ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਨੂੰ ਧਾਰਨ ਕਰਨ ਵਾਲੇ ਕੌਣ ਹਨ? ਅਸਲ ਵਿੱਚ ਇੱਕ ਖਿਆਲ ਆਪ ਜੀ ਦੇ ਸਨਮੁੱਖ, ਨਾਮ ਨੂੰ ਧਾਰਨ ਕਰਨ ਵਾਲੇ ਇਸ ਕਰਕੇ ਕਿ ਜਿਸ ਸਰੀਰ ਨੂੰ ਵੇਖਿਆ, ਜਿਸ ਬੇਅੰਤਤਾ ਨੂੰ ਵੇਖਿਆ, ਜਿਸ
ਘਾੜਤ ਨੂੰ ਵੇਖਿਆ ਅਕਾਲ ਪੁਰਖ ਚੇਤੇ ਵਿੱਚ ਆ ਜਾਏ, ਸੁਰਤ ਵਿੱਚ ਆ ਜਾਏ। ਔਰ ਜਿਹਦੇ ਦੁਆਰਾ ਨਾਮ ਪ੍ਰਗਟ ਹੋ ਜਾਏ, ਆਪਾਂ ਕਹਿੰਦੇ ਨਾਮ ਦੁਆਰਾ ਹੀ ਇਹਦੀ ਉਤਪੱਤੀ, ਜਿਹਦੇ ਕਰਕੇ ਨਾਮ ਚਿੱਤ ਵਿੱਚ ਆ ਗਿਆ, ਚੇਤੇ ਵਿੱਚ ਆ ਗਿਆ। ਕਿਉਂਕਿ ਨਾਮ ਨੂੰ ਧਾਰਨ ਕਰਨ ਵਾਲੇ ਹੀ ਹਨ ਸਤਿਗੁਰੂ ਕਹਿਣ ਲੱਗੇ, ਸਿਮਰਿਤ ਵੇਦ ਪੁਰਾਣ। 27 ਸਿਮਰਤੀਆਂ ਦਾ ਜ਼ਿਕਰ ਹੈ, 4 ਵੇਦਾਂ ਦਾ ਜ਼ਿਕਰ ਹੈ, 18 ਪੁਰਾਣਾਂ ਦਾ ਜ਼ਿਕਰ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਨਾਮ ਕੇ ਧਾਰੇ ਹਨ, ਕਿਉਂਕਿ ਵਾਰ ਵਾਰ ਕਿਹਾ ਜਾ ਰਿਹਾ ਹੈ ਸਿਮਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਸਤਿਗੁਰੂ ਜੀ ਕਹਿੰਦੇ ਨਾਮ ਦੁਆਰਾ ਹੀ ਸਾਰਾ ਕੁਝ, ਇੱਥੋਂ ਤੱਕ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਭਾਵ 27 ਸਿਮਰਤੀਆਂ, ਵੇਦ ਅਤੇ ਪੁਰਾਣ ਧਾਰਮਿਕ ਪੋਥੀਆਂ ਦਾ ਇੱਕੋ ਹੀ ਕਥਨ ਹੈ ਕਿ ਨਾਮ ਬਿਨਾਂ ਸਭ ਕੂੜ, ਨਾਮ ਤੋਂ ਬਗੈਰ ਸਾਰਾ ਕੁਝ ਝੂਠ ਹੈ। ਪਾਤਸ਼ਾਹ ਜੀ ਕਹਿਣ ਲੱਗੇ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਸਤਿਗੁਰੂ ਕਹਿੰਦੇ ਉਹ ਗੱਲਾਂ ਹੋਛੀਆਂ ਹਨ, ਖਾਲੀ ਹਨ, ਵਿਅਰਥ ਹਨ। ਇਸ ਕਰਕੇ ਪਾਤਸ਼ਾਹ ਜੀ ਦਾ ਹੁਕਮ ਸਾਡੇ ਸਨਮੁੱਖ ਵਰਤਦਾ ਹੈ। ਪਾਤਸ਼ਾਹ ਜੀ ਕਹਿੰਦੇ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ, ਨਾਮ ਦੁਆਰਾ ਧਾਰਨ ਕੀਤੇ ਹੋਏ ਸਤਿਗੁਰੂ ਕਹਿਣ ਲੱਗੇ 27 ਸਿਮਰਤੀਆਂ ਧਾਰਮਿਕ ਗ੍ਰੰਥ ਅਤੇ ਪੁਰਾਣ ਹਨ। ਅਤੇ ਸਤਿਗੁਰੂ ਜੀ ਕਹਿਣ ਲੱਗੇ ਨੇ ਉਹੀ ਇਨਸਾਨ ਨਾਮ ਨੂੰ ਧਾਰਨ ਕਰਨ ਵਾਲੇ ਹੋ ਗਏ ਜਿਨ੍ਹਾਂ ਦੇ ਅੰਦਰ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਜਿਨ੍ਹਾਂ ਨੇ ਸੁਣਨਾ ਗਿਆਨ ਨੂੰ ਧਿਆਨ ਰਾਹੀਂ ਪ੍ਰਗਟ ਕਰਨਾ ਸ਼ੁਰੂ ਕੀਤਾ, ਜਾਂ ਜਿਨ੍ਹਾਂ ਦੇ ਅੰਦਰ ਕਰਤੇ ਪੁਰਖ ਦੀ ਸਿਫਤ ਨੂੰ ਸੁਣਨ ਦੀ ਸਮਰੱਥਾ, ਗਿਆਨ ਦੀ ਸਮਰੱਥਾ, ਜਾਂ ਧਿਆਨ ਸਾਧਨਾ ਦੀ ਸਮਰੱਥਾ ਹੈ। ਸਤਿਗੁਰੂ ਜੀ ਕਹਿੰਦੇ ਸਾਰਾ ਵਰਤਾਰ ਉਸੇ ਤੋਂ ਹੀ ਹੈ, ਉਹਦੇ ਤੋਂ ਬਾਹਰ ਕੁਛ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਨਾਮ ਕੇ ਧਾਰੇ ਪੁਰੀ, ਇੱਥੇ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ। ਸਤਿਗੁਰੂ ਕਹਿਣਗੇ ਨਾਮ ਦੁਆਰਾ ਹੀ ਸਾਰਾ ਕੁਝ ਵਰਤਾਰਾ ਹੈ, ਸੁਣਨਾ, ਗਿਆਨ ਨੂੰ ਆਪਣੇ ਨਿੱਜ ਵਿੱਚ ਗ੍ਰਹਿਣ ਕਰਨਾ ਔਰ ਅਸਲ ਦੇ ਵਿੱਚ ਉਹਦਾ ਵਿਖਿਆਨ ਸਮੁੱਚੇ ਸੰਸਾਰ ਵਿੱਚ ਪ੍ਰਤੱਖ ਕਰਨਾ ਸਤਿਗੁਰੂ ਕਹਿਣ ਲੱਗੇ ਨਾਮ ਦੁਆਰਾ ਹੈ, ਨਾਮ ਤੋਂ ਬਗੈਰ ਨਹੀਂ। ਸਤਿਗੁਰੂ ਜੀ ਨੇ ਤੇ ਗੁਰਬਾਣੀ ਵਿੱਚ ਇਹ ਗੱਲ ਕਹਿ ਕੇ ਸਪਸ਼ਟ ਕਰ ਦਿੱਤਾ, ਮਹਾਰਾਜ ਕਹਿਣਗੇ ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੇ। ਨਾਮ ਦੁਆਰਾ ਹੀ ਸਾਰੀ ਉਤਪੱਤੀ ਹੈ, ਸਾਰਾ ਸੰਸਾਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ। ਮਹਾਰਾਜ ਕਹਿਣਗੇ ਜੋ ਕੁਝ ਵਰਤਾਰਾ ਕੀਤਾ ਹੈ ਉਹ ਨਾਮ ਹੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਗੇ ਜੇਤਾ ਕੀਤਾ ਤੇਤਾ ਨਾਓ, ਵਿਣ ਨਾਵੇ ਨਾ ਹੀ ਕੋ ਥਾਓ। ਜੋ ਕੁਝ ਹੈ ਜੇਤਾ ਕੀਤਾ ਤੇਤਾ ਨਾਓ, ਨਾਮ ਕਿਵੇਂ ਪ੍ਰਗਟ ਹੋ ਜਾਏਗਾ ਕੁਦਰਤ ਤੋਂ? ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਿਰ ਇਹਦਾ ਨਿਰਣਾ ਕੀਤਾ ਸੀ ਜਾ ਕੇ ਜਗਨਨਾਥਪੁਰੀ ਦੀ ਧਰਤੀ 'ਤੇ। ਇਹਨੂੰ ਖਿਆਲ ਨਾਲ ਥੋੜ੍ਹਾ ਜਿਹਾ ਸਮਝਣਾ, ਜਗਨਨਾਥਪੁਰੀ ਦੀ ਧਰਤੀ 'ਤੇ ਜਦੋਂ ਸਤਿਗੁਰੂ ਜੀ ਗਏ, ਉੱਥੇ ਜਗਤ ਦੇ ਨਾਥ ਦੀ ਇੱਕ ਮੂਰਤੀ ਭਾਵ ਜਿਹਨੇ ਸੰਸਾਰ ਪੈਦਾ ਕੀਤਾ ਉਹਦੀ ਮੂਰਤੀ ਬਣਾ ਕੇ ਥਾਲ ਦੇ ਵਿੱਚ ਕੁਝ ਮੋਤੀ ਦੀਵੇ ਅਤੇ ਕੁਝ ਫੁੱਲ ਆਦਿਕ ਰੱਖ ਕੇ ਉਹਦੀ ਆਰਤੀ ਕੀਤੀ ਜਾ ਰਹੀ ਹੈ। ਥਾਲ ਦੇ ਵਿੱਚ ਇਹ ਪਦਾਰਥ ਰੱਖ ਕੇ ਚੌਰ ਕੀਤਾ ਜਾ ਰਿਹਾ ਸੀ, ਮੋਰ ਪੰਖੀਆ ਇੱਕ ਮੂਰਤੀ ਦੇ ਸਨਮੁੱਖ। ਸਤਿਗੁਰੂ ਸਾਹਿਬ ਮਹਾਰਾਜ ਜਗਨਨਾਥਪੁਰੀ ਗਏ, ਵਰਤਾਰਾ ਵੇਖਿਆ ਸਾਰਾ ਕੁਝ। ਉੱਥੇ ਦਾ ਜਿਹੜਾ ਮੁਖੀ ਸੀ ਉਸ ਵਕਤ, ਜਿਹੜਾ ਬ੍ਰਾਹਮਣ ਰਾਜ ਸੀ ਭਾਵ ਜਿਹਨੂੰ ਰਾਜ ਬ੍ਰਾਹਮਣ ਕਿਹਾ ਜਾਂਦਾ ਸੀ, ਮੁਖੀ ਸੀ ਸਾਰੇ ਬ੍ਰਾਹਮਣਾਂ ਦਾ ਪੁਰੋਹਿਤਾਂ ਦਾ, ਉੱਥੇ ਬਿਰਾਜਮਾਨ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਇਹ ਜ਼ਿਕਰ ਕੀਤਾ ਸੀ, ਮਹਾਰਾਜ ਕਹਿਣਗੇ ਬ੍ਰਾਹਮਣ ਦੀ ਇਹ ਆਰਤੀ ਝੂਠੀ ਹੈ, ਇਹ ਆਰਤੀ ਪ੍ਰਵਾਨ ਨਹੀਂ ਹੈ, ਸ੍ਰੇਸ਼ਟ ਨਹੀਂ ਹੈ। ਇਹ ਆਰਤੀ ਜਿਹੜੀ ਹੈ
ਇਹਦੀ ਸੰਸਾਰ ਦੇ ਵਿੱਚ ਕੋਈ ਪ੍ਰਾਪਤੀ ਨਹੀਂ ਜਿਹਦੀ ਤੁਸੀਂ ਜਗਤ ਨਾਥ ਦੀ ਮੂਰਤੀ ਬਣਾ ਕੇ ਬੈਠੇ ਹੋ। ਪਹਿਲਾਂ ਤਾਂ ਉਹ ਮੂਰਤੀ ਪ੍ਰਵਾਨੀ ਨਹੀਂ, ਕਿਉਂਕਿ ਉਹ ਕਿਸੇ ਸਰੂਪ ਦੇ ਵਿੱਚ ਹੈ ਹੀ ਨਹੀਂ। ਦੂਸਰਾ, ਜਿਹੜਾ ਸਰੂਪ ਵਿੱਚ ਹੈ ਹੀ ਨਹੀਂ, ਉਸ ਦੀ ਮੂਰਤੀ ਬਣਾ ਕੇ ਉਹਦੇ ਸਾਹਮਣੇ ਆਕਾਰ ਸਹਿਤ ਵਸਤੂਆਂ ਦੇ ਨਾਲ ਪੂਜਾ ਕਰਨੀ, ਇਹ ਪ੍ਰਵਾਨ ਨਹੀਂ। ਹੁਣ ਕੀਤਾ ਕੀ ਜਾਏ? ਉਹਨੇ ਕਿਹਾ ਜੀ ਫਿਰ ਤੁਸੀਂ ਦੱਸੋ ਕੀ ਕਰੀਏ। ਕੀਤਾ ਤਾਂ ਉਹਨੇ ਆਪਣੀ ਵੱਲੋਂ ਤਰਕ, ਫਿਰ ਤੁਸੀਂ ਦੱਸ ਦਿਓ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਦੀ ਆਰਤੀ ਆਪਣੇ ਆਪ ਹੋ ਰਹੀ ਹੋਵੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿਹਦੀ ਆਰਤੀ ਖੁਦ ਹੋ ਰਹੀ ਹੋਵੇ ਉਹਦੀ ਆਰਤੀ ਆਪਾਂ ਕਿਵੇਂ ਕਰ ਸਕਦੇ ਹਾਂ? ਕਹਿੰਦਾ ਜੀ ਇਹ ਵੀ ਸਮਝਾ ਦਿਓ ਕਿਵੇਂ ਹੋ ਰਹੀ ਆਰਤੀ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਆਕਾਸ਼ ਵੇਖ ਰਹੇ ਹੋ? ਕਹਿੰਦੇ ਜੀ ਹਾਂ, ਸਵੇਰ ਦੇ ਸਮੇਂ ਸੂਰਜ ਦੀ ਉਤਪਤੀ ਹੈ, ਸ਼ਾਮ ਦੇ ਸਮੇਂ ਚੰਦਰਮਾ ਬਿਰਾਜਮਾਨ ਹੈ, ਤਾਰੇ ਮੌਜੂਦ ਹਨ, ਹਵਾ ਮੌਜੂਦ ਹੈ, ਬਨਸਪਤੀ ਕਈ ਤਰ੍ਹਾਂ ਦੇ ਫੁੱਲ ਜਿਨ੍ਹਾਂ ਦੀ ਕਈਆਂ ਦੀ ਸੁਗੰਧੀ ਰਾਤ ਸਮੇਂ ਪ੍ਰਗਟ ਹੁੰਦੀ, ਕਈਆਂ ਦੀ ਦਿਨ ਸਮੇਂ। ਕਹਿੰਦੇ ਜੀ ਠੀਕ ਹੈ, ਪਰ ਦੱਸਣਾ ਕੀ ਚਾਹੁੰਦੇ ਹੋ? ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ। ਮਹਾਰਾਜ ਕਹਿਣਗੇ ਗਗਨ ਆਕਾਸ਼ ਥਾਲ ਹੈ, ਰਵ ਚੰਦ ਦੀਪਕ ਬਣੇ। ਜਿਹੜੇ ਤੁਸੀਂ ਥਾਲੀ ਵਿੱਚ ਦੋ ਦੀਵੇ ਰੱਖੇ ਹਨ ਉਹ ਰਵ ਅਤੇ ਚੰਦ, ਚੰਦਰਮਾ ਅਤੇ ਸੂਰਜ ਦੋਵੇਂ ਹੀ ਜਿਹੜੇ ਹਨ ਉਹ ਦੀਵੇ ਹਨ। ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਜਿਹੜੇ ਤੁਸੀਂ ਮੋਤੀ ਥਾਲੀ ਵਿੱਚ ਰੱਖੇ ਨੇ ਨਾ। ਮਹਾਰਾਜ ਕਹਿਣ ਲੱਗੇ ਇਹ ਤਾਰੇ ਮੈਂ ਅਹਿਸਾਸ ਕਰ ਲਓ ਕਿ ਸਮੁੱਚਾ ਬ੍ਰਹਿਮੰਡ ਜਿਹੜਾ ਹੈ ਉਹਦੇ ਵਿੱਚ ਆਕਾਸ਼ ਥਾਲੀ ਹੈ, ਸੂਰਜ ਅਤੇ ਚੰਦਰਮਾ ਦੀਵੇ ਹਨ, ਤਾਰੇ ਜਿਹੜੇ ਹਨ ਉਹ ਜਨਕ ਮੋਤੀ ਹਨ, ਧੂਪ ਮਾਲਿਆਨ ਲਓ, ਪਵਨ ਝਵਰੋ ਕਰੇ। ਕਹਿੰਦੇ ਨੇ ਕਈ ਤਰ੍ਹਾਂ ਦੇ ਬੂਟੇ ਅਤੇ ਫੁੱਲਾਂ ਸਹਿਤ ਸੁਗੰਧੀਦਾਰ ਪੌਦੇ ਸੰਸਾਰ 'ਤੇ ਨੇ, ਉਹ ਸਮੁੱਚੀ ਕੁਦਰਤ ਨੂੰ, ਕਾਇਨਾਤ ਨੂੰ ਸੁਗੰਧੀ ਦੇ ਰਹੇ ਨੇ, ਅਤੇ ਪਵਨ ਹਵਾ ਨਿਰੰਤਰ ਚੱਲ ਰਹੀ ਹੈ, ਉਹ ਚੌਰ ਕਰ ਰਹੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸੂਰਜ ਅਤੇ ਚੰਦਰਮਾ ਅਤੇ ਆਕਾਸ਼ ਰੂਪੀ ਥਾਲ, ਤਾਰੇ, ਬਨਸਪਤੀ, ਹਵਾ, ਸਾਰਾ ਕੁਝ ਉਸ ਕਰਤੇ ਪੁਰਖ ਦੀ ਸੇਵਾ ਵਿੱਚ ਹੀ ਤਾਂ ਲੱਗਾ ਹੋਇਆ, ਉਹਦੇ ਤੋਂ ਤਾਂ ਬਾਹਰ ਕੁਛ ਹੀ ਨਹੀਂ। ਮਹਾਰਾਜ ਨੇ ਕਿਹਾ ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲੇ ਆਨ ਲਓ, ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਇਹ ਅਸਲ ਆਰਤੀ ਹੈ, ਜੋ ਨਿਰਗੁਣ ਸਰੂਪ ਦੀ ਨਿਰਗੁਣ ਆਰਤੀ ਹੈ। ਅਤੇ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣੇ ਸਨ, ਮਹਾਰਾਜ ਜੀ ਨੇ ਇਹੀ ਨਿਰਣਾ ਕਰਕੇ ਸਮਝਾਇਆ ਸੀ ਪੰਡਿਤ ਜੀ, ਉਸ ਕਰਤੇ ਪੁਰਖ ਦੀ ਜੋ ਨਿਰ ਆਕਾਰ ਸਰੂਪ ਹੈ ਸਮੁੱਚੀ ਕਾਇਨਾਤ, ਉਹਦੀ ਸੇਵਾ ਦੇ ਵਿੱਚ, ਉਹਦੀ ਯਾਦ ਵਿੱਚ, ਉਹਨੂੰ ਸਮਰਪਣ ਦੇ ਵਿੱਚ, ਉਹਦੀ ਆਰਤੀ ਦੇ ਵਿੱਚ ਹਮੇਸ਼ਾ ਖਲੋਤੀ ਹੈ। ਉਸ ਦਿਨ ਤੋਂ ਇਤਿਹਾਸ ਇਸ ਗੱਲ ਦੀ ਗਵਾਹੀ ਪੜਦਾ, ਜਦੋਂ ਆਪਾਂ ਇਤਿਹਾਸਕ ਤੱਥ ਪੜ੍ਹਦੇ ਹਾਂ, ਉਸ ਦਿਨ ਤੋਂ ਉਸ ਬ੍ਰਾਹਮਣ ਨੇ ਉਸ ਤਰੀਕੇ ਨਾਲ, ਉਸ ਬ੍ਰਾਹਮਣ ਭਾਈਚਾਰੇ ਦੇ ਵਿੱਚ ਖਲੋ ਕੇ ਉਸ ਤਰ੍ਹਾਂ ਆਰਤੀ ਨਹੀਂ ਕੀਤੀ ਜਿਹੜੀ ਉਹ ਪੁਰਾਤਨ ਸਮੇਂ ਤੋਂ ਕਰਦਾ ਆ ਰਿਹਾ ਸੀ। ਅਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੋਕ ਪ੍ਰਭਾਵਿਤ ਹੋਏ, ਸਮਰਪਿਤ ਹੋਏ ਵੀ ਵਾਕਈ ਇਹ ਸਮਰੱਥਾ, ਇਹ ਤਾਕਤ ਔਰ ਇਹ ਜਿਹੜਾ ਵਿਚਾਰ ਹੈ, ਸਤਿਗੁਰੂ ਸਾਹਿਬ ਜੀ ਨੇ ਜਦੋਂ ਸਾਰਿਆਂ ਦੇ ਅੰਦਰ ਦੇ ਭਰਮ ਅਤੇ ਭੁਲੇਖੇ ਕੱਢ ਦਿੱਤੇ, ਉਸ ਤੋਂ ਬਾਅਦ ਉਸ ਵਿਦਵਾਨ ਪੰਡਿਤ ਨੇ ਜਿਹੜਾ ਬ੍ਰਾਹਮਣ ਰਾਜ ਸੀ, ਭਾਵ ਰਾਜ ਬ੍ਰਾਹਮਣ ਸੀ, ਉਹਨੇ ਉਸ ਦਿਨ ਤੋਂ ਖਲੋ ਕੇ ਉੱਥੇ ਆਰਤੀ ਨਹੀਂ ਕੀਤੀ। ਫਿਰ ਉਸ ਸੁਰਤ ਦੁਆਰਾ ਉਸ ਸਮੁੱਚੀ ਬ੍ਰਹਿਮੰਡ ਨੂੰ ਵੇਖਦਾ ਪਿਆ ਸੀ, ਪਰ ਲੋਕਾਂ ਨੇ ਉਸ ਦੀ ਵਿਚਾਰਧਾਰਾ ਨੂੰ ਵੀ ਇਸ ਜੀਵਨ ਵਿੱਚ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਧਰਮ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਇਨਸਾਨ ਨੂੰ ਇਸ ਗੱਲ ਦਾ ਨਿਰਣਾ ਪ੍ਰਤੱਖ ਹੋਣਾ ਚਾਹੀਦਾ ਹੈ ਕਿ ਉਹ ਕਰਤਾ ਪੁਰਖ ਨਾਮ ਦੁਆਰਾ ਸਾਰੀ ਸ੍ਰਿਸ਼ਟੀ ਵਿੱਚ ਹਮੇਸ਼ਾ ਅਤੇ ਹਰ ਥਾਂ ਦੇ ਉੱਪਰ ਵਿਆਪਕ, ਉਹਦੇ ਤੋਂ ਤਾਂ ਬਾਹਰ ਹੈ ਹੀ ਕੁਛ ਨਹੀਂ, ਕਿਉਂਕਿ ਜਿਹਦੇ ਪ੍ਰਥਾਏ ਆਪਾਂ ਆਰਤੀ ਕਰ ਰਹੇ ਹਾਂ ਉਹਦੇ ਸਹਿਸਤਵ ਨੈਣ। ਕਹਿਣ ਲੱਗੇ ਹਜ਼ਾਰਾਂ ਨੇਤਰ ਨੇ ਅਕਾਲ ਪੁਰਖ ਤੇਰੇ, ਨਨ ਨੈਣ ਹੈ ਤੋਹੇ ਕੋ, ਪਰ ਜਦੋਂ ਲੱਭਣ ਜਾਂਦਾ ਤੇਰਾ ਇੱਕ ਵੀ ਨੇਤਰ ਨਹੀਂ ਹੈ। ਜਦੋਂ ਮੈਂ ਸੰਸਾਰ ਦੇ ਲੋਕਾਂ ਨੂੰ ਵੇਖਦਾ ਤਾਂ ਇਹ ਵੇਖ ਰਿਹਾ ਵੀ ਹਜ਼ਾਰਾਂ ਕਰੋੜਾਂ ਨੇਤਰ
ਅਕਾਲ ਪੁਰਖ ਦੇ ਨੇ, ਪਰ ਅਕਾਲ ਪੁਰਖ ਇਹਨਾਂ ਨੇਤਰਾਂ ਰਾਹੀਂ ਵੇਖ ਰਿਹਾ, ਅਤੇ ਜਦੋਂ ਮੈਂ ਤੁਹਾਡੀ ਗੱਲ ਕਰਦਾ ਨਿਰਗੁਣ ਸਰੂਪ ਦੀ, ਕਹਿਣ ਲੱਗੇ ਫਿਰ ਇੱਕ ਵੀ ਨੇਤਰ ਨਜ਼ਰ ਨਹੀਂ ਆਉਂਦਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਇੱਕ ਤੋਹੀ। ਕਹਿਣ ਲੱਗੇ ਤੇਰੀਆਂ ਹਜ਼ਾਰਾਂ ਮੂਰਤਾਂ ਨੇ ਪਰ ਇੱਕ ਵੀ ਮੂਰਤ ਨਹੀਂ ਹੈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਅਸਲ ਵਿਸ਼ਰਾਮ ਜਿਹੜਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ, ਨਾ ਤੇਰੀ ਸੁਗੰਧੀ ਹੈ, ਨਾ ਤੇਰਾ ਸਰੂਪ ਹੈ, ਕੁਛ ਵੀ ਨਹੀਂ। ਪਰ ਹਾਂ, ਸਾਰੀ ਸ੍ਰਿਸ਼ਟੀ ਦਾ ਜਿਹੜਾ ਸੰਸਾਰ ਦੇ ਵਿੱਚ ਪ੍ਰਗਟ ਹੋਣਾ ਉਹ ਤੁਹਾਡੇ ਤੋਂ ਬਾਹਰ ਨਹੀਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇੱਥੇ, ਨਾਮ ਕੇ ਧਾਰੇ ਆਕਾਸ਼ ਪਾਤਾਲ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਪਾਤਾਲ ਅਤੇ ਆਕਾਸ਼ ਆਦਿਕ ਨਾਮ ਦੇ ਵਿੱਚ ਹੀ ਗੜੋਚ ਹਨ, ਨਾਮ ਨੂੰ ਧਾਰਨ ਕਰਨ ਵਾਲੇ ਹਨ। ਨਾਮ ਦੁਆਰਾ ਉਤਪੱਤੀ ਹੈ, ਨਾਮ ਦੁਆਰਾ ਪ੍ਰਗਟ ਹੋਏ, ਨਾਮ ਦੁਆਰਾ ਸੰਸਾਰ 'ਤੇ ਸਥਿਰ ਹਨ। ਨਾਮ ਤੋਂ ਬਗੈਰ ਕੁਛ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ, ਨਾਮ ਕੇ ਧਾਰੇ ਸਗਲ ਆਕਾਰ। ਆਕਾਰ ਦਾ ਅਰਥ ਹੈ ਕੁਛ ਵੀ ਜਿਹੜਾ ਕੁਝ ਸਾਨੂੰ ਦਿਸ ਰਿਹਾ ਹੈ ਉਹ ਆਕਾਰ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਨਾਮ ਕੇ ਧਾਰੇ ਸਗਲ ਆਕਾਰ। ਅਤੇ ਇੱਥੇ ਸਤਿਗੁਰੂ ਜੀ ਨੇ ਕਿਹਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਮਹਾਰਾਜ ਤੁਹਾਡੇ ਆਕਾਰ ਕਿਵੇਂ? ਸਤਿਗੁਰੂ ਕਹਿੰਦੇ ਜਾਤ ਮੈਂ ਜੋਤ, ਜੋਤ ਮੈਂ ਜਾਤ, ਅਕਲ ਕਰਾ ਭਰਪੂਰ ਰਹਿਆ। ਤੋ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹੇ। ਨਾਮ ਦੁਆਰਾ ਸਤਿਗੁਰੂ ਸਾਹਿਬ ਮਹਾਰਾਜ ਇੱਥੋਂ ਤੱਕ ਕਿ ਜੀਵਨ ਵਿੱਚ ਕਰਤੇ ਪੁਰਖ ਅਤੇ ਇਨਸਾਨ ਵਿੱਚ ਆਹੀ ਫਰਕ ਹੈ ਬਸ। ਘੁਮਿਆਰ ਘੜਾ ਬਣਾ ਕੇ ਵੱਖ ਹੋ ਜਾਂਦਾ ਹੈ, ਨਿਰੰਕਾਰ ਸਰੀਰ ਬਣਾ ਕੇ ਵੱਖ ਨਹੀਂ ਹੁੰਦਾ, ਉਹਦੇ ਵਿੱਚ ਅਕਸ ਮਾਤਰ ਮੌਜੂਦ ਹੈ, ਉਹ ਸਾਰਿਆਂ ਵਿੱਚ ਬੈਠਾ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਨਾਮ ਕੇ ਧਾਰੇ ਸਗਲ ਆਕਾਰ। ਹਰੇਕ ਆਕਾਰ, ਹਰੇਕ ਜੀਵ ਜੰਤ ਸਾਰਾ ਕੁਝ ਹੀ ਉਹਦੇ ਤੋਂ ਵੱਖ ਨਹੀਂ ਹੈ। ਇਸ ਕਰਕੇ ਨਾਮ ਕੇ ਧਾਰੇ ਪੁਰੀਆ ਸਭ ਭਵਨ। ਮਹਾਰਾਜ ਕਹਿਣ ਲੱਗੇ ਜਿੰਨੀਆਂ ਪੁਰੀਆਂ ਹਨ, ਜਿੰਨੇ ਭਵਨ ਹਨ, ਉਹ ਸਾਰੇ ਦੇ ਸਾਰੇ ਨਾਮ ਤੋਂ ਹਨ। ਨਾਮ ਤੋਂ ਬਗੈਰ ਕੁਛ ਵੀ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਨਾਮ ਇਸ ਕਰਕੇ ਲਾਜ਼ਮੀ ਹੈ ਕਿ ਨਾਮ ਕੈ ਸੰਗ ਉਧਰੇ ਸੁਣ ਸ੍ਰਵਨ। ਸਤਿਗੁਰੂ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਨਾਮ ਕੈ ਸੰਗ, ਨਾਮ ਦੀ ਸੰਗਤ ਕਰਨ ਵਾਲੇ ਜਿਹੜੇ ਕਰਤੇ ਪੁਰਖ ਦੀ ਬੰਦਗੀ ਨੂੰ ਧਾਰਨ ਕਰ ਗਏ। ਨਾਮ ਕੀ ਹੈ? ਨਾਮ ਤੱਤ ਹੈ। ਦੁੱਧ ਦਾ ਸਭ ਤੋਂ ਉੱਤਮ ਮੂਲ ਕੀ ਹੈ? ਦੁੱਧ ਤੋਂ ਬਾਅਦ ਜੇ ਸਭ ਤੋਂ ਵਡਮੁੱਲੀ ਚੀਜ਼ ਦੁੱਧ ਵਿੱਚੋਂ ਪ੍ਰਗਟ ਹੁੰਦੀ ਤਾਂ ਉਹ ਘਿਓ ਹੈ, ਇਸ ਤੋਂ ਉੱਪਰ ਤਾਂ ਕੁਛ ਨਹੀਂ ਨਾ। ਸਭ ਤੋਂ ਕੀਮਤੀ ਸੇਵਾ, ਸਿਮਰਨ, ਬੰਦਗੀ, ਨਾਮ ਅਭਿਆਸ, ਬਾਣੀ ਪੜ੍ਹਨੀ, ਇਹਦੇ ਵਿੱਚ ਸਭ ਤੋਂ ਉੱਤਮ ਕੀ ਚੀਜ਼ ਹੈ? ਤਾਂ ਸਭ ਤੋਂ ਉੱਤਮ ਹੈ ਨਾਮ, ਜੋ ਇਹਨਾਂ ਬੰਦਗੀ ਦੀਆਂ ਕਿਰਿਆਵਾਂ ਦੇ ਵਿੱਚੋਂ ਦੀ ਪ੍ਰਗਟ ਹੁੰਦਾ ਹੈ। ਸਿੱਧੇ ਦੁੱਧ 'ਚੋਂ ਘਿਓ ਨਹੀਂ ਕੱਢ ਸਕਦੇ, ਸਿੱਧਾ ਨਾਮ ਨਹੀਂ ਪ੍ਰਗਟ ਹੋ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਭ ਤੋਂ ਪਹਿਲਾਂ ਬਾਣੀ ਦਾ ਅਭਿਆਸ ਔਰ ਇਹ ਜਾਗ ਲਾਉਣੀ ਹੈ। ਸੇਵਾ ਦਾ ਅਭਿਆਸ ਜਿਹੜਾ ਹੈ ਇਹ ਅੰਦਰ ਨੂੰ ਸਥਿਰ ਰੱਖਣਾ ਹੈ, ਅਤੇ ਫਿਰ ਸਤਿਗੁਰੂ ਸਾਹਿਬ ਜੀ ਦੀ ਸੰਗਤ ਦੇ ਵਿੱਚ ਆਣ ਕੇ ਸੁਰਤ ਰੂਪੀ ਮਧਾਣੀ ਨਾਲ ਨਿੱਜ ਨੂੰ ਰਿੜਕਣਾ, ਸਤਿਗੁਰੂ ਸਾਹਿਬ ਕਹਿਣਗੇ ਨਾਮ ਪ੍ਰਗਟ ਹੋਣ ਦੀ ਵਿਧੀ ਹੈ। ਇਹ ਸਾਰਾ ਕੁਝ ਇੱਥੋਂ ਹੈ, ਹੋਰ ਕੋਈ ਤਰੀਕਾ, ਹੋਰ ਕੋਈ ਸਾਧਨ ਨਹੀਂ। ਇਸ ਕਰਕੇ ਨਾਮ ਕੈ ਸੰਗ ਉਧਰੇ ਸੁਣ ਸ੍ਰਵਣ। ਜਿਨ੍ਹਾਂ ਨੇ ਸੁਣਿਆ, ਮੰਨਿਆ, ਉਹਦੇ ਉੱਪਰ ਅਮਲ ਕਰ ਲਿਆ। ਸਤਿਗੁਰੂ ਜੀ ਨੇ ਕਿਹਾ ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬ੍ਰਹਮਾਉਤ ਸਤ ਸੁਹਾਣ ਸਦਾ ਮਨ ਚਾਉ। ਮਹਾਰਾਜ ਕਹਿਣ ਲੱਗੇ ਇਹ ਜੀਵਨ ਅਹਿਸਾਸ ਮਾਤਰ ਇਸ ਗੱਲ ਦਾ ਖਿਆਲ ਕਰੇ, ਗੌਰ ਕਰੇ
ਗੌਰ ਵੀ ਕੀ ਕਰਨਾ ਹੈ ਕਿ ਸੁਣਿਆ ਮੰਨਿਆ, ਜਿੱਦਣ ਸੁਣ ਲਿਆ ਉਹਨੂੰ ਮੰਨ ਲਿਆ, ਪ੍ਰਵਾਨ ਕਰ ਲਿਆ, ਮਨ ਕੀਤਾ ਭਾਉ, ਉਹਦਾ ਭਾਉ ਕੀਤਾ, ਮਨ ਵਿੱਚ ਪਿਆਰ ਪ੍ਰਗਟ ਕੀਤਾ, ਅੰਤਰਗਤ ਮਹਾਰਾਜ ਕਹਿਣਗੇ ਨਿੱਜ ਵਿੱਚ ਹੀ, ਅੰਤਰਗਤ ਤੀਰਥ ਮਲ ਨਾ ਹੋ, ਸਤਿਗੁਰੂ ਕਹਿਣ ਲੱਗੇ ਹੁਣ ਨਿੱਜ ਵਿੱਚ ਹੀ ਅੰਦਰ ਨੂੰ ਜਿਹੜਾ ਹੈ ਉਹ ਮੈਲ ਤੋਂ ਮੁਕਤ ਕਰਨਾ, ਭਾਵ ਨਿੱਜ ਵਿੱਚ ਹੀ ਤੀਰਥ ਇਸ਼ਨਾਨ ਹੈ। ਅਤੇ ਸਤਿਗੁਰੂ ਕਹਿਣ ਲੱਗੇ ਇੱਥੋਂ ਤੱਕ ਸਭ ਗੁਣ ਤੇਰੇ ਮੈਂ ਨਾਹੀ, ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਤੱਕ ਤੁਹਾਡੇ ਅੰਦਰ ਉਹਦੇ ਗੁਣ ਨਹੀਂ ਪ੍ਰਗਟ ਹੁੰਦੇ ਤੁਸੀਂ ਮੁਰੀਦ ਹੋ ਹੀ ਨਹੀਂ ਸਕਦੇ। ਜਿੰਨੀ ਮਰਜ਼ੀ ਜਪਜੀ ਸਾਹਿਬ ਦਾ ਅਭਿਆਸ ਕਰ ਲਓ, ਜਿੰਨਾ ਚਿਰ ਤੱਕ ਉਹਦੇ ਗੁਣ ਤੁਹਾਡੇ ਅੰਦਰ ਗ੍ਰਹਿਣ ਨਹੀਂ ਹੋਣਗੇ ਉਨਾ ਚਿਰ ਤੱਕ ਉਹਦਾ ਅਸਰ ਨਹੀਂ। ਅਤੇ ਜਿੱਦਣ ਜਪਜੀ ਸਾਹਿਬ ਪ੍ਰਾਰੰਭ ਹੁੰਦਾ ਹੈ ਸਭ ਤੋਂ ਪਹਿਲਾਂ ਗੱਲ ਹੀ ਹੈ ਉਹਦੇ ਗੁਣ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਆ। ਉਹਦੇ ਗੁਣਾਂ ਨੂੰ ਅੰਦਰ ਗ੍ਰਹਿਣ ਕਰਨਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਗੁਣ ਆਉਣੇ ਬਹੁਤ ਜ਼ਰੂਰੀ ਹੈ, ਸੁਭਾਵਿਕ ਹੈ। ਇੱਕ ਜੀਵਨ ਦੇ ਵਿੱਚ ਜਿਹੜਾ ਹੈ ਇੱਕ ਵਿਖਾਵਾ ਹੈ ਔਰ ਇੱਕ ਨਿੱਜ ਹੈ, ਦੋ ਤਰੀਕਿਆਂ ਦਾ ਸੁਭਾਅ ਹੈ। ਵਿਖਾਵਾ ਅਤੇ ਨਿੱਜ ਦੋਵਾਂ ਵਿੱਚ ਬਹੁਤ ਵੱਡਾ ਅੰਤਰ ਹੈ। ਇੱਕ ਮਾਂ ਜਿਹੜੀ ਹੈ ਜਿਹਨੇ ਬੱਚੇ ਨੂੰ ਗੋਦ ਲਿਆ ਹੈ, ਭਾਵ ਕਿ ਜੀਵਨ ਦੇ ਵਿੱਚ ਸੰਤਾਨ ਆਪਣੀ ਨਹੀਂ ਹੈ, ਇਸ ਗੱਲ ਦਾ ਨਿਰਣਾ ਹੈ ਕਿ ਆਪਣੇ ਘਰ ਵਿੱਚ ਸੰਤਾਨ ਨਹੀਂ ਅਤੇ ਆਪਾਂ ਕਿਸੇ ਤੋਂ ਸੰਤਾਨ ਪ੍ਰਾਪਤੀ ਕਰਵਾ ਲਈ, ਕਿਸੇ ਦਾ ਬੱਚਾ ਆਪਣੇ ਘਰ ਦੇ ਵਿੱਚ ਰੱਖ ਲਿਆ ਹੈ। ਹੁਣ ਇੱਕ ਪੱਖ ਇਹ ਹੈ, ਹੁਣ ਉਸ ਬੱਚੇ ਦੇ ਪ੍ਰਥਾਏ ਸਾਡੇ ਮਨ ਦੀ ਭਾਵਨਾ, ਸਾਡੇ ਅੰਦਰ ਦਾ ਖਿਆਲ ਜਾਂ ਸਾਡੇ ਅੰਦਰ ਦੀ ਵੇਦਨਾ, ਸਾਡੇ ਅੰਦਰ ਦਾ ਦਰਦ ਉਸ ਤਲ 'ਤੇ ਨਹੀਂ ਜਾਂਦਾ, ਭਾਵੇਂ ਜਿੰਨਾ ਮਰਜ਼ੀ ਅਸੀਂ ਉਸ ਵਿੱਚ ਜੁੜ ਜਾਈਏ, ਉਨਾ ਚਿਰ ਤੱਕ ਉਹ ਤੱਤ, ਉਹ ਸਮਰੱਥਾ ਸਾਡੇ ਅੰਦਰ, ਉਹ ਭਾਵਨਾ ਨਹੀਂ ਬਣਦੀ ਜਿੰਨਾ ਚਿਰ ਤੱਕ ਇੱਕ ਮਾਂ ਨੂੰ ਆਪਣੇ ਕੁੱਖ ਤੋਂ ਜਨਮ ਨਹੀਂ ਦਿੰਦੀ। ਉਨਾ ਚਿਰ ਤੱਕ ਉਹਦੀ ਤਕਲੀਫ, ਉਹਦਾ ਦੁੱਖ ਉਹਦੇ ਨਿੱਜ ਦੇ ਅਹਿਸਾਸ ਤੋਂ ਬਹੁਤ ਦੂਰ ਹੈ। ਪਰ ਜਿਸ ਦਿਨ ਜਨਮ ਦੇ ਦਿੱਤਾ ਆਪਣੇ ਨਿੱਜ ਵਿੱਚੋਂ, ਉਸ ਦਿਨ ਫਿਰ ਮਹਾਰਾਜ ਕਹਿੰਦੇ ਇੱਕ ਰੱਤੀ ਭਰ ਵੀ ਤਕਲੀਫ ਅਹਿਸਾਸ ਦਿੰਦੀ ਹੈ ਅੰਦਰ ਨੂੰ। ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਤੱਕ ਤੇ ਬਾਣੀ ਨੂੰ ਅਸੀਂ ਬਾਹਰੋਂ ਗ੍ਰਹਿਣ ਕੀਤਾ ਹੈ, ਉਹਨਾਂ ਚਿਰ ਤਾਂ ਜਪਜੀ ਸਾਹਿਬ ਵੀ ਕਿਸੇ ਵਕਤ ਬੋਝ ਲੱਗਣ ਲੱਗ ਪੈਂਦਾ ਕਿ ਨਹੀਂ ਸਮਾਂ ਨਹੀਂ ਲੱਗਾ ਤੇ ਪੜ੍ਹਿਆ ਨਹੀਂ ਗਿਆ। ਜ਼ਰੂਰੀ ਨਹੀਂ ਹੈ ਨਹੀਂ ਪੜ੍ਹਿਆ ਗਿਆ ਤੇ ਕੋਈ ਗੱਲ ਨਹੀਂ, ਸੇਵਾ ਦਾ ਮਨ ਨਹੀਂ ਹੈ, ਬੰਦਗੀ ਕਰਨ ਦਾ, ਸਿਮਰਨ ਵਿੱਚ ਬੈਠਣ ਦਾ ਮਨ ਨਹੀਂ ਹੈ। ਪਰ ਜਿੱਦਣ ਨਿੱਜ ਦੀ ਅਵਸਥਾ ਸਤਿਗੁਰੂ ਸਾਹਿਬ ਜੀ ਦੇ ਸਮਰਪਿਤ ਹੋ ਗਈ, ਫਿਰ ਉੱਥੇ ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਕੀ ਬਣ ਗਿਆ ਉਸ ਦਿਨ ਦਾ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ। ਕਹਿੰਦੇ ਹੁਣ ਵਿਸਰਦਾ ਤੇ ਮੌਤ ਹੀ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨਾਮ ਕੈ ਸੰਗ ਉਦਰੇ ਸੁਨ ਸ਼੍ਰਵਣ, ਜਿਨ੍ਹਾਂ ਨੇ ਆਪਣੀ ਸੁਰਤ ਰਾਹੀਂ ਕਰਤੇ ਪੁਰਖ ਦੀ ਅਵਸਥਾ ਨੂੰ, ਉਹਦੇ ਅਭਿਆਸ ਨੂੰ ਆਪਣੇ ਸੁਰਤ ਰਾਹੀਂ ਨਿੱਜ ਵਿੱਚ ਸੁਣ ਲਿਆ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਫਿਰ ਉਹਨਾਂ ਦਾ ਭਲਾ ਹੋ ਗਿਆ। ਸੁਣਨ ਕਰਕੇ ਸਤਿਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਸੁਣ ਲਿਆ ਹੈ, ਸੁਣਿਆ ਸੱਤ ਸੰਤੋਖ ਗਿਆਨ। ਮਹਾਰਾਜ ਕਹਿਣਗੇ ਸੁਣ ਲੈਣ ਨਾਲ ਸੱਤ ਵੀ ਹੈ, ਸੁਣ ਲੈਣ ਨਾਲ ਸੰਤੋਖ ਵੀ ਹੈ, ਸੁਣ ਲੈਣ ਦੇ ਨਾਲ ਕੀ ਹੈ ਗਿਆਨ ਵੀ ਹੈ। ਜਿੱਦਣ ਸੁਣਨਾ ਸ਼ੁਰੂ ਕਰ ਦਿੱਤਾ, ਸੁਣਿਆ ਸੱਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣ ਲੈਣ ਨਾਲ ਹੀ 68 ਤੀਰਥਾਂ ਜਿੰਨਾ ਇਸ਼ਨਾਨ, ਸੁਣਿਆ ਪੜ੍ਹ ਪੜ੍ਹ ਪਾਵੈ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਵਿੱਚ ਏਡੀ ਵੱਡੀ ਸਮਰੱਥਾ। ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਨਹੀਂ, ਉਹਦੀ ਤਸਵੀਰ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਏ ਅਤੇ ਉਹਦੇ ਗੁਣਾਂ ਦੇ ਜਾਂ ਪਹਿਲਾਂ ਉਹਦੀ ਨਿੰਦਾ ਦੇ ਚਾਰ ਸ਼ਬਦ ਤੁਹਾਡੇ ਸਾਹਮਣੇ ਰੱਖ ਦਿੱਤੇ ਜਾਣ ਵੀ ਇਸ ਬੰਦੇ ਵਿੱਚ ਆਹ ਗੁਣ ਹੈ, ਖਿਆਲ ਰੱਖਿਓ। ਤਸਵੀਰ ਵਿਖਾ ਦਿੱਤੀ, ਉਹਦੀ ਤਸਵੀਰ ਦਾ ਅਕਸ ਸਾਡੇ ਅੰਦਰ ਬਣਿਆ, ਅਸੀਂ ਪਤਾ ਨਹੀਂ ਕਿੰਨੇ ਕੁ ਅਵਗੁਣ ਆਪਣੇ ਵੱਲੋਂ ਸ਼ਾਮਿਲ ਕਰਕੇ ਉਹਦੇ ਪ੍ਰਥਾਏ ਈਰਖਾ ਅਤੇ ਦਵੈਖ ਰੱਖਦੇ, ਸਾਡੇ ਅੰਦਰ ਆਪਣੇ ਆਪ ਹੀ ਫੁਰਨੇ ਬਣਨੇ ਸ਼ੁਰੂ ਹੋ ਗਏ। ਦੂਸਰਾ, ਕੋਈ ਇਨਸਾਨ ਦੀ ਫੋਟੋ ਕਿਸੇ ਦੂਸਰੇ ਇਨਸਾਨ ਦੇ ਸਾਹਮਣੇ ਰੱਖ ਦਿੱਤੀ ਤਸਵੀਰ,
ਉਹਨੂੰ ਕਿਹਾ ਵੀ ਇਸ ਬੰਦੇ ਅੰਦਰ ਗੋਣੀ ਬਹੁਤ, ਉਹ ਬੰਦਾ ਤੁਰਿਆ ਵੀ ਜਾਂਦਾ ਉਹਨੂੰ ਲੱਭ ਜਾਏ ਅਤੇ ਉਹਦੇ ਅੰਦਰ ਇਹੀ ਹੁੰਦਾ ਵੀ ਇਹਨੇ ਆਹ ਕੰਮ ਵੀ ਕੀਤਾ ਅਤੇ ਪਰਉਪਕਾਰ ਵਾਸਤੇ, ਉਹਦੇ ਅੰਦਰ ਗੁਣ ਦੇ ਗੁਣ ਹੀ ਬਣੀ ਜਾਣਗੇ, ਉਹਦੇ ਅੰਦਰ ਗੁਣਾਂ ਦਾ ਵਿਸਥਾਰ ਹੋਈ ਜਾਏਗਾ। ਸਿਰਫ ਗੱਲ ਇੱਥੇ ਹੈ ਜਿਸ ਤਰ੍ਹਾਂ ਦਾ ਸੁਣਾਂਗੇ ਉਸੇ ਤਰ੍ਹਾਂ ਦਾ ਪ੍ਰਭਾਵ ਸਾਡੇ ਅੰਦਰ ਪਏਗਾ। ਸਤਿਗੁਰੂ ਕਹਿੰਦੇ ਨੇ ਇਸ ਕਰਕੇ ਸੁਣਿਆ ਮੰਨਿਆ ਮਨ ਕੀਤਾ ਭਾਓ, ਜਿਨ੍ਹਾਂ ਨੇ ਸੁਣ ਲਿਆ ਮੰਨ ਲਿਆ ਮਨ ਵਿੱਚ ਭਾਓ ਕੀਤਾ ਪ੍ਰੇਮ ਕੀਤਾ। ਇੱਕ ਤਾਂ ਭਾਓ ਹੈ, ਉਦਣ ਵੀ ਅਰਥ ਆਪ ਜੀ ਨਾਲ ਸਾਂਝੇ ਕੀਤੇ ਸੀ, ਭਾਓ ਦਾ ਅਰਥ ਹੁੰਦਾ ਕਿ ਡਰ, ਉਹ ਡਰ ਜਿਹੜਾ ਪਿਤਾ ਦਾ ਹੁੰਦਾ, ਉਹ ਡਰ ਨਹੀਂ ਜਿਹੜਾ ਦੁਸ਼ਮਣ ਦਾ ਹੋਵੇ, ਉਹ ਡਰ ਜਿਹੜਾ ਪਿਤਾ ਦਾ ਹੈ ਜਿਹਦੇ ਵਿੱਚ ਸਤਿਕਾਰ ਵੀ ਹੈ ਔਰ ਡਰ ਵੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਬਖਸ਼ਿਸ਼ ਕਰਦੇ ਹਾਂ, ਸਮਝਾਉਂਦੇ ਕਿ ਨਾਮ ਕੈ ਸੰਗ ਉਧਰੇ ਸੁਣ ਸ਼ਰਵਣ। ਮਹਾਰਾਜ ਕਹਿਣਗੇ ਨਾਮ ਦੇ ਕਰਕੇ ਹੀ ਉਧਾਰ ਹੋ ਗਿਆ। ਸੁਣ ਸ਼ਰਵਣ ਮਹਾਰਾਜ ਕਹਿਣ ਲੱਗੇ ਸ਼ਰਵਣ ਕੰਨਾਂ ਰਾਹੀਂ ਸੁਣ ਕਰਕੇ, ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਸਤਿਗੁਰੂ ਜੀ ਕਹਿੰਦੇ ਜਿਸ ਅਕਾਲ ਪੁਰਖ ਨੇ ਕਿਰਪਾ ਕਰਕੇ ਆਪਣੇ ਨਾਮ ਨਾਲ ਲਾ ਲਿਆ। ਮਹਾਰਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣਗੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਜਿਨ੍ਹਾਂ ਨੂੰ ਕਰਤੇ ਪੁਰਖ ਨੇ ਆਪਣੇ ਨਾਮ ਨਾਲ ਲਾ ਲਿਆ ਹੈ, ਜੋੜ ਲਿਆ ਹੈ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਕਰਕੇ ਇਹ ਨਿਰਣਾ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ। ਇੱਥੇ ਕਿਹਾ ਕਰ ਕਿਰਪਾ ਜਿਸ ਆਪਣੇ ਨਾਮ ਲਾਏ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੁਰ ਕਰਮ ਪਾਇਆ ਤੁਧ ਜਿਨ ਕਹੋ, ਮਹਾਰਾਜ ਕਹਿਣ ਲੱਗੇ ਜਿਨ੍ਹਾਂ ਵਿਅਕਤੀਆਂ ਨੂੰ ਧੁਰ ਤੋਂ ਕਰਤੇ ਪੁਰਖ ਦੀ ਬਖਸ਼ਿਸ਼ ਦੀ ਦਾਤ ਮਿਲ ਗਈ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਉਹ ਨਾਮ ਨਾਲ ਜੁੜ ਗਏ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਨਾਮ ਕੀ ਹੈ? ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਨਾਮ ਤੇ ਨਾਲ ਹੋਇਆ ਕੀ? ਸਤਿਗੁਰੂ ਕਹਿਣ ਲੱਗੇ ਹਰ ਕਾ ਨਾਮ ਧਿਆਏ ਕਹਿ ਹੋ ਹੋ ਹਰਿਆ ਭਾਈ, ਕਰਮ ਲਿਖਣ ਤੈ ਪਾਈ ਹੈ ਰੁਤ ਸੁਹਾਈ, ਵਣ ਤ੍ਰਿਣ ਤਰੇ ਭਵਨ ਮੌਲਿਆ, ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬੌਹਣ ਨਾ ਤਾਈ। ਇਸ ਕਰਕੇ ਦੁਬਾਰਾ ਦੌੜ ਨਹੀਂ, ਦੁਬਾਰਾ ਭਟਕਣਾ ਨਹੀਂ ਸੀ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਜ਼ਿਕਰ ਕਰਦਿਆਂ ਸਾਨੂੰ ਸਮਝਾਉਣ ਦਾ ਯਤਨ ਕਰਦੇ ਕਿ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਸਤਿਗੁਰੂ ਕਹਿਣਗੇ ਚੌਥਾ ਪਦ ਜਿਹਨੂੰ ਤੁਰਿਆ ਅਵਸਥਾ ਕਿਹਾ ਜਾਂਦਾ, ਰਜੋ ਤਮੋ ਸਤੋ ਤੋਂ ਉੱਪਰ ਉੱਠ ਜਾਣ, ਰਜ ਗੁਣ ਤਮ ਗੁਣ ਸਤ ਗੁਣ ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਣਾ। ਉਹ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਨੂੰ ਪਰਮ ਪਦ ਦੀ ਅਵਸਥਾ ਕਿਹਾ ਜਾਂਦਾ ਹੈ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਇਹ ਚੌਥਾ ਪਦ ਹੈ, ਹਰ ਚੌਥੜੀ ਲਾਭ ਮਨ ਸਹਿਜ ਭਇਆ ਹਰ ਪਾਇਆ, ਬਲ ਰਾਮ ਜੀਓ ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲ ਰਾਮ ਜੀਓ, ਹਰ ਮੀਠਾ ਲਾਇਆ ਮੇਰੇ ਪ੍ਰਪਾਇਆ, ਅੰਦਿਨ ਹਰ ਲਿਵਲਾਈ, ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵਜੀ ਵਾਧਾਈ, ਹਰ ਪ੍ਰਭ ਠਾਕੁਰ ਕਾਜ ਰਸਚਾਇਆ, ਤਨ ਹਿਰਦੈ ਨਾਮ ਮਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਿਨਾਸੀ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਉਹ ਚੌਥਾ ਪਦ ਜਿਹਨੂੰ ਤੁਰੀਆ ਪਦ ਕਿਹਾ ਜਾਂਦਾ ਹੈ, ਤੁਰੀਆ ਅਵਸਥਾ, ਉੱਥੇ ਜਾ ਕੇ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਉਹਨਾਂ ਦੀ ਗਤ ਹੋ ਗਈ, ਉਹਨਾਂ ਦਾ ਭਲਾ ਹੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜਿਹੜੀ ਅਵਸਥਾ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਸਾਰ ਤੱਤ ਇਹੀ ਹੈ ਕਿ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਰੇ,
ਜਿਨ੍ਹਾਂ ਨੇ ਉਸ ਕਰਤੇ ਪੁਰਖ ਨੂੰ ਜਪਿਆ, ਧਿਆਇਆ, ਯਾਦ ਕੀਤਾ, ਉਹਨਾਂ ਦੇ ਜੀਵਨ ਦੇ ਕਾਰਜ ਸਵਰ ਗਏ, ਹਰ ਗੁਰਪੁਰਾ ਅਰਾਧਿਆ ਦਰਗਹਿ ਸੱਚ ਖਰੇ। ਮਹਾਰਾਜ ਕਹਿਣਗੇ ਖਰੇ ਕਰਕੇ ਰੱਬ ਦੀ ਦਰਗਾਹ ਦੇ ਵਿੱਚ ਟਿਕ ਗਏ। ਸਰਬ ਸੁਖਾ ਨਿਤ ਚਰਨ ਹਲ ਭੌਜਲ ਬਿਖਮ ਤਰੇ, ਸਰਬ ਸੁਖਾ ਨਿਤ ਚਰਨ ਹਲ। ਸਾਰੇ ਦੁਨੀਆਂ ਦੇ ਖਜ਼ਾਨੇ ਰੂਪ ਚਰਨ ਹਨ ਸਤਿਗੁਰੂ ਜੀ ਦੇ, ਜਿਹੜੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਰਬ ਸੁਖਾ ਨਿਤ ਚਰਨ ਹਰ ਭੌਜਲ ਬਿਖਮ ਤਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ। ਸਤਿਗੁਰੂ ਸਾਹਿਬ ਜੀ ਨੇ ਇੱਕ ਪਾਸੇ ਕਿਹਾ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀਂ ਜੜੇ, ਕੂੜ ਗਏ ਦੁਬਿਨਾ ਨਸੀਬ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ, ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਉਹ ਗਤ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਤਿਗੁਰੂ ਜੀ ਨੇ ਕਿਹਾ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਉਹ ਗਤ ਕੀ ਹੈ? ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨ ਮੈਂ ਹਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕਿਲੋ। ਚੌਥਾ ਪਦ, ਤਿੱਥੈ ਭਗਤ ਵਸੈ ਕਿਲੋ, ਕਰਹਿ ਆਨੰਦ ਸੱਚਾ ਮਨ ਸੋਏ। ਫਿਰ ਕੀ ਹੋਇਆ? ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਬ੍ਰਹੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਕਸੈ ਕਰ ਵਿਚਾਰ, ਨਾਨਕ ਕਥਨਾ ਕਰਣਾ ਸਾਰ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਸਤਿਗੁਰੂ ਜੀ ਕਿਰਪਾ ਕਰਨੀ, ਨੀ ਹਾਜ਼ਰੀ ਪ੍ਰਵਾਨ ਕਰਨੀ, ਸਤਿਗੁਰੂ ਜੀ ਦੇ ਪਾਵਨ ਗੁਰਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੀਕਾ ਚਾਹ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕ ਅਨੁਸਾਰ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 12 ਤਰੀਕ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਗੁਰੂ ਘਰ ਵਿਖੇ ਅੱਜ ਸਵੇਰੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਹੈ, ਜਿਸ ਦੇ ਭੋਗ ਸ਼ਨੀਵਾਰ ਨੂੰ 9:15 ਵਜੇ ਪਾਏ ਜਾਣਗੇ। ਸ਼ਨੀਵਾਰ ਅੰਮ੍ਰਿਤ ਵੇਲੇ 4 ਵਜੇ ਪ੍ਰਭਾਤ ਫੇਰੀ ਹੋਵੇਗੀ। ਉਸ ਤੋਂ ਪਹਿਲਾਂ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਨਾਮ ਸਿਮਰਨ ਅਭਿਆਸ ਅਤੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਹੋਣੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰੂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਕੀਤੀ ਹੈ। ਆਪ ਸਰਬੱਤ ਸੰਗਤਾਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਸਤਿਗੁਰੂ ਜੀ ਕਿਰਪਾ ਕਰਨ। ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਪਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮੇਲੇ ਕਾ ਚਾਹ ਵਾਲੇ, ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਸ਼ਨੀਵਾਰ ਨੂੰ ਅੰਮ੍ਰਿਤ ਵੇਲੇ 4 ਵਜੇ ਪ੍ਰਭਾਤ ਫੇਰੀ ਹੋਵੇਗੀ। ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪੂਜਨੀਕ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਗਿਆਨ ਦੁਆਰਾ ਆਪਣੇ ਜੀਵਨ ਦੀ ਜਾਂਚ ਸਿੱਖਣ ਦਾ ਉੱਦਮ ਉਪਰਾਲਾ ਕਰ ਰਹੇ ਹਨ। ਹਜ਼ੂਰੀ ਰਾਗੀ ਜੱਥਾ ਭਾਈ ਰਵਿੰਦਰ ਸਿੰਘ ਜੀ ਹੋਰਾਂ ਪਾਸੋਂ ਆਪਾਂ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰ ਰਹੇ ਸੀ, ਜੋ ਆਪਣੇ ਸਾਰਿਆਂ ਦੇ ਮਨ ਦੀ ਇੱਕ ਇੱਛਾ ਹੈ ਕਿ ਸਾਡਾ ਜਿਹੜਾ ਜੀਵਨ ਹੈ ਉਹ ਸਦਾ ਸੁਖੀ ਰਹੇ, ਸਫਲ ਹੋ ਜਾਵੇ। ਇਹ ਬਹੁਤ ਵੱਡੀ ਬੁਝਾਰਤ ਨੂੰ ਹੱਲ ਕਰਨ ਦਾ ਤਰੀਕਾ ਆਪਾਂ ਪਾਤਸ਼ਾਹ ਦੀ ਬਾਣੀ ਦੁਆਰਾ ਸੁਣ ਰਹੇ ਸੀ। ਗੁਰਬਾਣੀ ਗਾਵ ਹੈ ਭਾਈ, ਉਹ ਸਫਲ ਸਦਾ ਸੁਖ ਦਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਦੇ ਉੱਪਰ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਹ ਚੌਂ ਵਰਨਾ ਕੋ ਸਾਂਝਾ ਸਰਬੱਤ ਦੇ ਭਲੇ ਵਾਸਤੇ, ਸੁਖੀ ਔਰ ਸਫਲ ਜੀਵਨ ਬਣਾਉਣ ਵਾਸਤੇ ਬਹੁਤ ਵੱਡਾ ਪਰਉਪਕਾਰ ਸਾਡੇ 'ਤੇ ਕੀਤਾ। ਗੁਰੂ ਸਾਹਿਬਾਨਾਂ ਦੀ ਭਗਤਾਂ ਦੀ ਬਾਣੀ ਇਕੱਤਰ ਕਰਾਈ, ਨੌਂ ਦਿੱਤਾ ਗਿਆ ਪੋਥੀ ਪਰਮੇਸ਼ਰ ਕਾ ਥਾਨ, ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ, ਜਿਹਦਾ ਦਿਹਾੜਾ ਪਰਸੋਂ ਨੂੰ ਸਮੁੱਚੀ ਸੰਗਤ ਮਨਾਉਣ ਜਾ ਰਹੀ ਹੈ। ਗੁਰਬਾਣੀ ਦੇ ਅੰਦਰ ਸਾਨੂੰ ਪਾਤਸ਼ਾਹ ਨੇ ਉਹ ਰਸਤਾ ਦਿਖਾਇਆ, ਕਿਹੜਾ ਰਸਤਾ, ਜਿਹੜਾ ਸਾਡੇ ਜੀਵਨ ਦੇ ਅੰਦਰ ਹਨੇਰਾ ਹੈ ਉਸ ਰਸਤੇ ਨੂੰ ਰੌਸ਼ਨ ਕਰਨ ਵਾਸਤੇ, ਜਿਹਦੇ ਬਾਰੋਂ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਗੁਰਬਾਣੀ ਇਸ ਜੱਗ ਮਹਿ ਚਾਨਣ ਕਰਮ ਵਸੈ ਮਨ ਆਏ। ਇੱਕ ਚਾਨਣ ਕਰਦਾ ਹੈ ਸੂਰਜ ਅਤੇ ਚੰਦਰਮਾ ਦੀ ਰੌਸ਼ਨੀ ਹੈ ਜਿਹੜੀ ਸੰਸਾਰ ਦੇ ਅੰਦਰ ਰੌਸ਼ਨੀ ਦਿੰਦੀ, ਜਿੱਥੇ ਸਾਡੇ ਤਨ ਨੂੰ ਚਾਨਣ ਮਿਲਦਾ। ਦੂਸਰੇ ਪਾਸੇ ਪਾਤਸ਼ਾਹ ਇਹ ਸਮਝਾ ਰਹੇ ਆ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਉਹ ਹਨੇਰਾ ਕਿਹੜਾ, ਉਹ ਪਾਤਸ਼ਾਹ ਨੇ ਗੁਰਬਾਣੀ 'ਚ ਸਮਝਾਇਆ। ਮਨ ਰੇ ਸੰਸਾਰ ਅੰਧ ਗਹਿਰਾ, ਚੌ ਦਿਸ ਪਸਰਿਓ ਹੈ ਜਮ ਜੇਵਰਾ। ਕਿ ਸੰਸਾਰ ਦੇ ਸਾਰੇ ਪਾਸੇ ਹਰ ਵਕਤ ਹਨੇਰਾ, ਜਿਹੜੇ ਹਨੇਰੇ 'ਚ ਰਹਿਣ ਕਰਕੇ ਸਾਡੇ ਮਨ ਨੂੰ ਜਮ ਚੁੰਬੜੇ ਹੋਏ ਆ। ਜਿੰਨਾ ਚਿਰ ਜਿਉਂਦੇ ਆ ਉਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਚੁੰਬੜੇ ਹੋਏ ਆ। ਜਦੋਂ ਜੀਵਨ ਦੀ ਖੇਡ ਸਮਾਪਤੀ ਹੋ ਗਈ, ਇਹੀ ਜਮਾਂ ਦਾ ਰੂਪ ਧਾਰਨ ਕਰ ਜਾਂਦੇ ਆ। ਉਹ ਜਿਹੜਾ ਹਨੇਰਾ ਹੈ ਉਸ ਨੂੰ ਦੂਰ ਕਰਨ ਵਾਸਤੇ, ਜਿਹੜੇ ਹਨੇਰੇ 'ਚ ਚੱਲਦਾ ਹੋਇਆ ਸਾਰਾ ਸੰਸਾਰ ਦੁੱਖ ਭੋਗ ਰਿਹਾ, ਨਾਨਕ ਦੁਖੀਆ ਸਭ ਸੰਸਾਰ। ਦੁਨੀਆਂ ਦੇ ਅੰਦਰ ਜਿੰਨੀ ਮਰਜ਼ੀ ਰੌਸ਼ਨੀ ਕਰ ਲਓ, ਇਹ ਹਨੇਰਾ ਦੂਰ ਨਹੀਂ ਹੋ ਸਕਦਾ। ਜੇ ਹੁੰਦਾ ਹੁੰਦਾ ਤਾਂ ਸੰਸਾਰ ਸੁਖੀ ਹੋ ਜਾਂਦਾ ਹੁਣ ਨੂੰ। ਫਿਰ ਸਾਨੂੰ ਸਾਧਨ ਮਿਲ ਰਿਹਾ ਸੀ ਕਿ ਗੁਰਬਾਣੀ ਗਾਵ ਹੈ ਭਾਈ, ਉਹ ਸਫਲ ਸਦਾ ਸੁਖ ਦਾਈ।
ਜਦੋਂ ਅਸੀਂ ਪਾਤਸ਼ਾਹ ਦੀ ਬਾਣੀ ਨੂੰ ਗਾਉਂਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ, ਇਹ ਫਿਰ ਸਾਨੂੰ ਦੱਸ ਰਹੀ ਹੈ ਕਿ ਤੁਹਾਡੇ ਜੀਵਨ 'ਚੋਂ ਹਨੇਰਾ ਕਿਵੇਂ ਦੂਰ ਹੋਣਾ, ਕਿਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਗੁਰਬਾਣੀ ਦੀ ਰੋਸ਼ਨੀ ਲੈ ਕੇ ਚੱਲਣਾ, ਜਿਹਦੇ ਨਾਲ ਤੁਹਾਡਾ ਜ਼ਿੰਦਗੀ ਦਾ ਸਫ਼ਰ ਸੁਖੀ ਰਹੇ ਅਤੇ ਮੰਜ਼ਿਲ 'ਤੇ ਪਹੁੰਚੇ। ਹੁਣ ਜੇ ਗੁਰਬਾਣੀ ਗੁਰੂ ਸਾਡੇ 'ਤੇ ਕਿਰਪਾ ਨਾ ਕਰਨ ਤਾਂ ਸਾਨੂੰ ਭੇਦ ਨਹੀਂ ਆ ਸਕਦਾ ਆਪਦੇ ਜੀਵਨ ਦੀ ਕਹਾਣੀ ਦਾ। ਜਦੋਂ ਫਿਰ ਅਸੀਂ ਪਾਤਸ਼ਾਹ ਦੀ ਬਾਣੀ ਧਿਆਨ ਨਾਲ ਪੜ੍ਹਦੇ ਹਾਂ, ਸਾਨੂੰ ਬੜੇ ਪਿਆਰ ਦੇ ਨਾਲ, ਜਿਵੇਂ ਦੁਨਿਆਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਪਿਆਰ ਨਾਲ ਬਾਜਾਂ ਮਾਰਦੇ ਆ, ਕਿਤੇ ਗੁਰਬਾਣੀ ਦੁਆਰਾ ਸਾਡਾ ਮਾਲਕ ਸਾਨੂੰ ਬਾਜਾਂ ਮਾਰ ਰਿਹਾ। ਕਿਉਂਕਿ ਜੋ ਸਤਿਗੁਰ ਦੀ ਪਾਵਨ ਪਵਿੱਤਰ ਗੁਰਬਾਣੀ ਆ, ਇਹ ਸੁਨੇਹਾ ਮਿਲ ਰਿਹਾ ਸਾਨੂੰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ, ਜਿਹਦੇ ਬਾਰੋਂ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਉਸ ਮਾਲਕ ਦਾ ਸੁਨੇਹਾ ਜਿਹੜਾ ਗੁਰਬਾਣੀ ਰਾਹੀਂ ਸਾਨੂੰ ਆਵਾਜ਼ ਮਾਰ ਰਿਹਾ ਕਿ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਕਿ ਇਹ ਮੇਰੇ ਬੱਚੇ ਮਨ, ਤੂੰ ਆ ਪ੍ਰਦੇਸ਼ ਦੇ ਅੰਦਰ ਜਾ ਕੇ ਆਪਣੇ ਘਰ ਨੂੰ ਭੁੱਲ ਗਿਆ, ਤੂੰ ਵਾਪਸ ਆਪਣੇ ਘਰ ਦੀ ਜਾਣਕਾਰੀ ਲੈ ਕੇ ਘਰ ਨੂੰ ਆ। ਕਿਤੇ ਜਦੋਂ ਨਹੀਂ ਫਿਰ ਸਮਝਦੇ ਆਪਾਂ, ਜਿਵੇਂ ਦੁਨਿਆਵੀ ਮਾਂ ਬਾਪ ਬੱਚਿਆਂ ਨੂੰ ਸਖ਼ਤ ਸ਼ਬਦ ਦੀ ਵਰਤੋਂ ਕਰਦੇ ਆ, ਗੁਰਬਾਣੀ 'ਚ ਕਈ ਜਗ੍ਹਾ ਸਖ਼ਤੀ ਵੀ ਵਰਤੀ ਗਈ ਸਾਨੂੰ ਝੰਝੋੜਨ ਵਾਸਤੇ। ਜਦੋਂ ਅਸੀਂ ਨਹੀਂ ਪਾਤਸ਼ਾਹ ਦੇ ਬਚਨ ਮੰਨਦੇ, ਫਿਰ ਸਾਨੂੰ ਮਹਾਰਾਜ ਇੱਕ ਜਗ੍ਹਾ ਬਹੁਤ ਸਖ਼ਤੀ ਕਰਦੇ ਆ। ਭਗਤ ਕਬੀਰ ਜੀ ਦਾ ਸ਼ਬਦ ਆ, ਭਗਤ ਜੀ ਕਹਿੰਦੇ, ਦੁਨੀਆਂ ਦੇ ਲੋਕੋ ਖਿਆਲ ਰੱਖ ਕੇ ਚੱਲਿਓ, ਆ ਸੰਸਾਰ ਜੀ 'ਚ ਆਪਾਂ ਵਿਚਰ ਰਹੇ ਹਾਂ, ਜੇ ਕੋਈ ਸੰਸਾਰ ਦਾ ਇਨਸਾਨ ਸਾਨੂੰ ਇਹ ਕਹੇ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੀ ਮਾਂ ਵਿਧਵਾ ਹੋ ਜਾਂਦੀ, ਸਾਡਾ ਕਲੇਸ਼ ਖੜਾ ਹੋ ਜਾਊਗਾ ਸੰਸਾਰ 'ਚ, ਸਾਨੂੰ ਏਦੋਂ ਸਖ਼ਤ ਕੋਈ ਭਾਸ਼ਾ ਵਰਤੇ ਕਿ ਤੇਰੇ ਜੰਮਣ ਤੋਂ ਪਹਿਲਾਂ ਤੂੰ ਜਨਮ ਲੈਣ ਸਰ ਮਰ ਜਾਂਦਾ, ਤਾਂ ਵੀ ਸਾਡਾ ਕਲੇਸ਼ ਖੜਾ ਹੋ ਜਾਊਗਾ ਸੰਸਾਰ 'ਚ। ਕੋਈ ਸਾਨੂੰ ਇਹ ਕਹੇ ਵੀ ਜੇ ਤੂੰ ਇੰਨੇ ਹੀ ਮਾੜੇ ਕਰਮ ਕਰਨੇ ਸੀ ਤੂੰ ਜਨਮ ਨਾ ਲੈਂਦਾ, ਤੇਰੀ ਮਾਤਾ ਦਾ ਗਰਭ ਛਿਣ ਜਾਂਦਾ, ਤਾਂ ਸਾਡੀ ਬਹੁਤ ਵੱਡੀ ਲੜਾਈ ਹੋ ਜੂਗੀ ਉਸ ਇਨਸਾਨ ਨਾਲ ਜਿਹੜਾ ਸਾਡੇ ਖਿਲਾਫ ਇਹ ਭਾਸ਼ਾ ਵਰਤੇ। ਪਰ ਇੱਥੇ ਆਪਾਂ ਲੜ ਨਹੀਂ ਸਕਦੇ, ਕਿਉਂਕਿ ਸੰਸਾਰ ਦੇ ਲੋਕ ਤਾਂ ਤਾਨਾ ਮਾਰਦੇ ਆ ਸਾਨੂੰ ਦੁੱਖ ਦੇਣ ਵਾਸਤੇ। ਸਤਿਗੁਰ ਦੀ ਬਾਣੀ ਸਾਨੂੰ ਹਲੂਣਾ ਦਿੰਦੀ ਆ ਸੁੱਖ ਦੇਣ ਵਾਸਤੇ। ਫਿਰ ਭਗਤ ਕਬੀਰ ਦੇ ਬਚਨ ਨੇ, ਉਹ ਕਹਿੰਦੇ, ਜੇਹ ਕੁੱਲ ਪੂਤ ਨਾ ਗਿਆਨ ਵਿਚਾਰੀ। ਜਿਹੜੇ ਇਨਸਾਨ ਨੇ ਜਿੱਡੀ ਮਰਜ਼ੀ ਕਿਸੇ ਦੀ ਉੱਚੀ ਕੌਲਾ, ਜਿੰਨਾ ਮਰਜ਼ੀ ਕੋਈ ਸੰਸਾਰ 'ਚ ਉੱਚਾ ਬਣਿਆ ਫਿਰੇ, ਪਰ ਜੇ ਗੁਰੂ ਦੇ ਗਿਆਨ ਦੀ ਵਿਚਾਰ ਨਹੀਂ, ਗੁਰੂ ਦਾ ਗਿਆਨ ਨਹੀਂ ਲਿਆ, ਕਹਿੰਦੇ, ਵਿਧਵਾ ਕਸ ਨਾ ਭਈ ਮਹਿਤਾਰੀ। ਇਹ ਮੂਰਖ ਇਨਸਾਨ, ਚੰਗਾ ਸੀ ਤੇਰੀ ਮਾਂ ਤੇਰੇ ਜਨਮ ਤੋਂ ਪਹਿਲਾਂ ਵਿਧਵਾ ਹੋ ਜਾਂਦੀ, ਫਿਰ ਹੋਰ ਸਖਤੀ ਕੀਤੀ। ਕਹਿੰਦੇ, ਜੇ ਜਨ ਰਾਮ ਭਗਤ ਨਹੀਂ ਸਾਧੀ। ਜਿਹੜੇ ਇਨਸਾਨ ਨੇ ਮਾਨਸ ਦਾ ਚੋਲਾ ਪਾ ਕੇ ਪਰਮਾਤਮਾ ਦੀ ਭਗਤੀ ਨਹੀਂ ਕਰੀ, ਜਨਮਤ ਕਸਨਾ ਮੂਓ ਅਪਰਾਧੀ। ਅਪਰਾਧੀ ਜਨਮ ਲੈਣ ਸਾਰ ਮਰ ਜਾਂਦਾ ਤੂੰ। ਤੀਸਰਾ ਹੋਰ ਸਖਤੀ ਫਿਰ, ਕਹਿੰਦੇ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਭੁਜ ਰੂਪ ਜੀਵੇ ਜੱਗ ਮੱਝਿਆ। ਭਗਤ ਜੀ ਕਹਿੰਦੇ, ਮੈਂ ਸੰਸਾਰ 'ਚ ਵੇਖ ਰਿਹਾ
ਕਈ ਬੀਬੀਆਂ ਦੇ ਬੱਚੇ ਦੀ ਪੈਦਾਇਸ਼ ਤੋਂ ਪਹਿਲਾਂ ਗਰਭ ਛਿਣ ਜਾਂਦੇ ਆ, ਉਹਦਾ ਵੀ ਗਿਆਨ ਗੁਰਬਾਣੀ 'ਚ ਦਿੱਤਾ ਹੋਇਆ, ਆਪਣੇ ਕੋਲ ਇੰਨਾ ਸਮਾਂ ਨਹੀਂ, ਕਿਉਂ ਛਿਣਦੇ ਆ। ਏਦੋ ਚੰਗਾ ਸੀ ਤੇਰੀ ਮਾਤਾ ਦਾ ਗਰਭ ਛਿਣ ਜਾਂਦਾ। ਕਹਿਤ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾਂ ਜੈਸੇ ਕੁਬਜ ਕਰੂਪ। ਤੇਰਾ ਜਿੰਨਾ ਮਰਜ਼ੀ ਸੋਹਣਾ ਸਰੀਰ, ਜੇ ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਤੂੰ ਸੋਹਣਾ ਨਹੀਂ, ਕਰੂਪ ਆ। ਫਰੀਦਾ, ਤਿੰਨਾਂ ਮੁੱਖ ਡਰਾਵਣੇ ਜਿੰਨੀ ਵਸਾਰੇ ਉਹਨ ਨਾਉ, ਇੱਥੇ ਦੁੱਖ ਘਨੇਰੇ ਆ, ਅੱਗੇ ਠੌਰ ਨਾ ਠਾਓ। ਫਿਰ ਐਸੇ ਸ਼ਬਦ ਵੱਜਦੇ ਆ ਸਾਡੇ ਬਾਣ ਸ਼ਬਦਾਂ ਦੇ, ਜਦੋਂ ਕਿਤੇ ਸ਼ਬਦਾਂ ਦੇ ਬਾਣ ਵੱਜਦੇ ਫਿਰ ਸਾਡੇ ਮਨ ਦੇ ਅੰਦਰ ਕਿਤੇ ਤੜਫ ਪੈਦਾ ਹੁੰਦੀ, ਫਿਰ ਜੀਵ ਗੁਰੂ ਕੋਲ ਆ ਕੇ ਡਿੱਗਦਾ। ਇੱਕ ਤਾਂ ਤਨ ਕਰਕੇ ਡਿੱਗਣਾ, ਉਹ ਤਾਂ ਬਾਣੀ ਕਹਿੰਦੀ ਅਪਰਾਧੀ ਵੀ ਝੁਕਦਾ, ਸ਼ਿਕਾਰੀ ਵੀ, ਉਹ ਸ਼ਿਕਾਰ ਲਾਉਣ ਵਾਸਤੇ ਝੁਕਦਾ, ਨਿਸ਼ਾਨਾ ਲਾਉਣ ਵਾਸਤੇ। ਅਪਰਾਧੀ ਦੂਣਾ ਨਿਵੇ ਜਿਉਂ ਹੰਤਾ ਮਿਰਗਾਹੇ। ਇੱਕ ਫਿਰ ਜਦੋਂ ਜੀਵ ਦੇ ਬਾਣੀ ਦੇ ਸ਼ਬਦਾਂ ਦੇ ਬਾਣ ਵੱਜਦੇ ਆ, ਉਹਦਾ ਫਿਰ ਮਨ ਡਿੱਗਦਾ ਕਿੱਥੇ, ਫਿਰ ਹੱਥ ਬੰਨ ਕੇ ਬੇਨਤੀ ਜੋਦੜੀ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਸਮੱਤ ਬਖਸ਼ੋ, ਮੇਰੀ ਤਾਂ ਅੱਖ ਹੀ ਅੱਜ ਖੁੱਲੀ ਆ, ਹੁਣ ਮੈਂ ਆਪਦੇ ਮੂਲ ਨੂੰ ਮਿਲਣਾ ਚਾਹੁੰਦਾ, ਰਸਤਾ ਦਿਖਾਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਕੋਲ ਜਗਿਆਸੂ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਾਰਗ ਤਾਂ ਬੜਾ ਔਖਾ, ਜਦੋਂ ਦੂਸਰੇ ਧਰਮਾਂ ਵਾਲਿਆਂ ਵੱਲ ਵੇਖਦੇ ਹਾਂ ਡਰ ਲੱਗਦਾ, ਜਦੋਂ ਮੁਕਤੀ ਦੀ ਗੱਲ ਸੁਣਦੇ ਹਾਂ ਕੰਬਾ ਚੜ੍ਹਦਾ, ਕਿਉਂਕਿ ਭਾਰਤ ਖੰਡ ਦੀ ਧਰਤੀ 'ਤੇ ਇੱਕ ਸਮਾਂ ਐਸਾ ਵੀ ਰਿਹਾ ਕਾਂਸੀ ਬਨਾਰਸ ਧਰਮ ਦੀ ਵਿੱਦਿਆ ਦਾ ਕੇਂਦਰ ਮੰਨਦੇ ਲੋਕ, ਜਦੋਂ ਕਿਸੇ ਦੇ ਮਨ ਦੇ ਅੰਦਰ ਵਿਚਾਰ ਬਣਦੀ ਕਿ ਆ ਜੀਵਨ ਮੈਨੂੰ ਮੁਕਤੀ ਪ੍ਰਾਪਤ ਕਰਨ ਵਾਸਤੇ ਬਣਿਆ, ਉੱਥੇ ਉਹ ਪੰਡਿਤਾਂ ਕੋਲ ਜਾਂਦੇ ਜਿਹੜੇ ਬੈਠੇ ਹੁੰਦੇ, ਉਹਨਾਂ ਨੂੰ ਬੇਨਤੀ ਕਰਦੇ ਪੰਡਿਤ ਜੀ ਕਿਰਪਾ ਕਰੋ, ਉਹ ਕਹਿੰਦੇ ਦੱਸੋ, ਕਹਿੰਦੇ ਮੁਕਤੀ ਲੈਣੀ ਆ, ਕਹਿੰਦੇ ਲੈ ਲਓ ਮਿਲ ਜੂਗੀ, ਕੀ ਕਰੀਏ ਬਈ। ਉੱਥੇ ਸ਼ਿਵ ਜੀ ਦੇ ਨਾਂ ਦਾ ਇੱਕ ਆਰਾ ਚੱਲਦਾ ਹੁੰਦਾ ਆਰਾ, ਉਹ ਕਹਿੰਦੇ ਆਰੇ ਥੱਲੇ ਸਿਰ ਦੇ ਦਿਓ, ਇਹ ਸ਼ਿਵ ਜੀ ਦਾ ਆਰਾ, ਇਹਦੇ ਨਾਲ ਤੁਹਾਡਾ ਸਿਰ ਚੀਰਿਆ ਜਾਊਗਾ, ਤੁਹਾਨੂੰ ਮੁਕਤੀ ਮਿਲ ਜੂ। ਦੱਸਣ ਵਾਲਿਆਂ ਨੇ ਦੱਸਿਆ, ਕਹਿੰਦੇ ਅੰਗਰੇਜ਼ਾਂ ਨੇ ਬੰਦ ਕਰਿਆ ਕੇ, ਫਿਰ ਹੋਰ ਚੱਲਿਆ। ਕਿਸੇ ਨੇ ਜਾ ਕੇ ਬੇਨਤੀ ਕਰਨੀ, ਪੰਡਿਤ ਜੀ ਕਿਰਪਾ ਕਰੋ ਦੱਸੋ ਮੁਕਤੀ ਚਾਹੀਦੀ ਹੈ, ਕਹਿੰਦੇ ਫਿਰ ਇਉਂ ਕਰੋ ਆਪਦੇ ਸਰੀਰ ਨੂੰ ਭਾਰ ਬੰਨੋ, ਇਹਨੂੰ ਭਾਰ ਬੰਨ ਕੇ ਗੰਗਾ 'ਚ ਛਾਲ ਮਾਰੋ, ਡੁੱਬ ਕੇ ਮਰ ਜਾਓ, ਮੁਕਤੀ ਮਿਲ ਜੂ। ਧੰਨ ਬਈ ਉਹ ਲੋਕ ਜਿਨ੍ਹਾਂ ਦਾ ਇੰਨਾ ਪਿਆਰ ਮੁਕਤੀ ਵਾਸਤੇ, ਕਿਸੇ ਨੇ ਆਰੇ ਥੱਲੇ ਸਿਰ ਕਰ ਦੇਣਾ, ਕਿਸੇ ਨੇ ਗੰਗਾ 'ਚ ਛਾਲ ਮਾਰ ਦੇਣੀ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਸਿੱਖਾਂ ਨੇ ਬੇਨਤੀ ਕੀਤੀ ਗੁਰਮੁਖਾਂ ਨੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਕਰਤਾ ਬੜਾ ਸੌਖਾ ਰਸਤਾ ਦੱਸ ਰਿਹਾ, ਅਸੀਂ ਤਾਂ ਐਂ ਸੁਣਿਆ ਕਿ ਉਹ ਆਰੇ ਨਾਲ ਸਿਰ ਚਰਾਉਣ ਨਾਲ ਮੁਕਤੀ ਮਿਲਦੀ ਜਾਂ ਗੰਗਾ 'ਚ ਡੁੱਬਣ ਨਾਲ ਮਿਲਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰਮੁਖੋ, ਬੜਾ ਸੌਖਾ ਕਰਕੇ ਉਦਾਹਰਣ ਦੇ ਕੇ ਸਮਝਾਇਆ, ਕਹਿੰਦੇ ਕਿਤੇ ਤੁਸੀਂ ਕੋਈ ਚੋਰ ਚੋਰੀ ਕਰਦਾ ਵੇਖਿਆ, ਉਹ ਕਹਿੰਦੇ ਜੀ ਬਹੁਤ ਵਾਰੀ, ਕਹਿੰਦੇ ਜੇ ਕੋਈ ਚੋਰ ਮੌਕੇ 'ਤੇ ਪਕੜਿਆ ਜਾਵੇ ਚੋਰੀ ਕਰਦਾ ਫਿਰ ਕੀ ਹੁੰਦਾ, ਕਹਿੰਦੇ ਜੀ ਲੋਕ ਕਹਾੜੀਆਂ ਮਾਰ ਮਾਰ ਕੇ ਉਹਦਾ ਸਿਰ ਪਾੜ ਦਿੰਦੇ ਆ। ਮਹਾਰਾਜ ਕਹਿੰਦੇ ਫਿਰ ਤਾਂ ਉਹਨਾਂ ਦੀ ਵੀ ਮੁਕਤੀ ਹੋ ਜਾਣੀ ਚਾਹੀਦੀ ਸੀ। ਫਿਰ ਬਚਨ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਕਹਿੰਦੇ ਕਹਾਂ ਭਇਓ ਜੋ ਪੈ ਕਲਬੱਤਰ ਲੀਓ ਕਾਸੀ ਵੀਚ, ਚੀਰ ਚੀਰ ਚੋਰ ਟਾ ਕੁਠਾਰਨ ਸੋ ਮਾਰ। ਹੀ ਫਿਰ ਚੋਰਾਂ ਦੀ ਵੀ ਹੋ ਜਾਣੀ ਚਾਹੀਦੀ ਹੈ।
ਸੱਚੇ ਪਾਤਸ਼ਾਹ ਫਿਰ ਆ ਜਿਹੜੇ ਗੰਗਾ 'ਚ ਡੁੱਬਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਗੁਰਮੁਖੋ ਕਿਤੇ ਤੁਸੀਂ ਠੱਗ ਲੋਕ ਵੇਖੇ ਹੋਣ? ਕਹਿੰਦੇ ਜੀ ਬਹੁਤ ਵਾਰ। ਕੀ ਕਰਦੇ? ਕਹਿੰਦੇ ਉਹ ਰਾਈਆਂ ਨੂੰ ਲੁੱਟਦੇ, ਉਹਨਾਂ ਦੇ ਸਿਰ 'ਚ ਸੱਟ ਮਾਰਦੇ, ਅੱਧਮਰੇ ਕਰਕੇ ਉਹਨਾਂ ਦੇ ਸਰੀਰ ਨਾਲ ਭਾਰ ਬੰਨ ਕੇ ਪਾਣੀ ਸੁੱਟ ਦਿੰਦੇ ਕਿ ਉਹਨਾਂ ਦੀ ਡੈੱਡ ਬੋਡੀ ਉੱਪਰ ਨਾ ਆਵੇ ਜਲਦੀ। ਫਿਰ ਮਹਾਰਾਜ ਕਹਿੰਦੇ ਉਹਨਾਂ ਦੀ ਵੀ ਮੁਕਤੀ ਹੋ ਜਾਣੀ ਚਾਹੀਦੀ ਹੈ। ਪਾਤਸ਼ਾਹ ਨੇ ਫਿਰ ਸਮਝਾਇਆ, ਕਹਿੰਦੇ ਕਹਾਂ ਭਇਓ ਫਾਸੀ ਡਾਰ, ਬੁੱਢਿਓ ਜੜ ਗੰਗ ਧਾਰ, ਡਾਰ ਡਾਰ ਫਾਸ ਠੱਗ ਡਾ ਮਾਰ ਮਾਰ ਡਾਰ ਹੀ। ਸੱਚੇ ਪਾਤਸ਼ਾਹ ਫਿਰ ਕਿਉਂ ਹੋ ਰਿਹਾ ਇਹ ਸਾਰਾ ਕੁਝ ਜਿਵੇਂ ਅੱਜ ਹੋ ਰਿਹਾ? ਜ਼ਿਆਦਾਤਰ ਕਿਉਂ ਹੋ ਰਿਹਾ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਡੂਬੇ ਨਰਕ ਧਾਰ, ਮੂੜੇ ਗਿਆਨ ਕੇ ਬਿਨਾਂ ਵਿਚਾਰ, ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ। ਇਹਨਾਂ ਲੋਕਾਂ ਨੇ ਧਰਮ ਦਾ ਰਸਤਾ ਤਾਂ ਅਪਣਾਇਆ, ਭਾਵਨਾ ਤਾਂ ਬਣਾਈ, ਭਾਵਨਾ ਦੇ ਬਹਿਣ 'ਚ ਬਹਿ ਗਏ, ਗੁਰੂ ਦਾ ਤੱਤ ਗਿਆਨ ਨਹੀਂ ਲਿਆ, ਤਾਂ ਕਰਕੇ ਇਹ ਹੋ ਰਿਹਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੋਈ ਸਿੱਖਾਂ ਵੱਲੋਂ, ਜਿਵੇਂ ਆਪਾਂ ਆਏ ਹਾਂ ਹੁਣ, ਕਿ ਸੱਚੇ ਪਾਤਸ਼ਾਹ ਇਹ ਤਾਂ ਬਹੁਤ ਔਖੇ ਗੱਲ ਆ, ਆਰਿਆਂ ਨਾਲ ਸਿਰ ਪੜਾਉਣੇ, ਗੰਗਾ 'ਚ ਡੁੱਬਣਾ, ਜਲ ਧਾਰੇ ਕਰਨੇ, ਬਹੁਤ ਕੁਝ ਆ, ਯੋਗ ਸਾਧਨਾ ਕਰਨੀ, ਸਿੱਧਾਂ ਦੇ 84 ਆਸਣ ਦੱਸੇ ਗਏ ਆ, ਯੋਗ ਸਿੱਧ ਆਸਣ 84 ਇਹ ਪੀ ਕਰ ਰਹੇ ਆ, ਵੱਡੀ ਆਰਜਾ ਫਿਰ ਜਨਮੇ ਹਰ ਸਿਉ ਸੰਗ ਨਾ ਗਹਿਆ। ਪਾਤਸ਼ਾਹ ਕੋਈ ਸੌਖਾ ਜਿਹਾ ਰਾਹ ਦੱਸ ਦਿਓ। ਸੁਣਿਓ ਫਿਰ ਕੀ ਕਿਹਾ ਹੁਣ, ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਹਿਲਾ ਪ੍ਰਕਾਸ਼ ਮਨਾਉਣਾ ਸਮੁੱਚੀ ਮਨੁੱਖਤਾ ਨੂੰ, ਖੱਤਰੀ ਬ੍ਰਾਹਮਣ ਸੂਦ ਵੈਸ਼ ਅਪਦੇਹ ਚੌਂ ਵਰਨਾ ਕੋ ਸਾਂਝਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਗੁਰਮੁਖੋ ਵੱਡੀ ਗੱਲ ਆ ਇਹ, ਵੱਡੀ ਗੱਲ ਨੂੰ ਸਮਝਣ ਵਾਸਤੇ ਕੁਝ ਕੁ ਉਦਾਹਰਣਾਂ ਤੁਹਾਨੂੰ ਦਿੰਦੇ ਹਾਂ, ਫਿਰ ਤੁਹਾਨੂੰ ਸੌਖੀ ਸਮਝ ਆ ਜੂ। ਹੱਥ ਬੰਨ ਕੇ ਬਹਿ ਗਏ ਜਿਵੇਂ ਆਪਾਂ ਬੈਠੇ ਹਾਂ ਹੁਣ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵਚਨ ਆਉਣਗੇ ਅਤੇ ਆਪਾਂ ਧਿਆਨ ਨਾਲ ਸੁਣ ਕੇ ਵਸਾਉਣੇ ਆ ਮਨ ਦੇ ਅੰਦਰ। ਪਾਤਸ਼ਾਹ ਨੇ ਪਹਿਲੀ ਉਦਾਹਰਣ ਕੀ ਦਿੱਤੀ? ਉਹ ਕਹਿੰਦੇ ਕਈ ਵਾਰ ਤਾਂਬੇ ਦੀ ਜਾਂ ਲੋਹੇ ਦੀ ਬਣੀ ਕੋਈ ਚੀਜ਼ ਟੁੱਟ ਜਾਂਦੀ ਹੈ ਅਤੇ ਜਿਹੜੇ ਲੁਹਾਰ ਲੋਕ ਆ ਉਹਨੂੰ ਅੱਗ ਦੇ ਅੰਦਰ ਪਾ ਕੇ ਜੋੜ ਦਿੰਦੇ ਆ। ਕਹਿਹਾਂ ਕੰਚਨ ਸੋਨਾ ਵੀ ਭਲਾ ਟੁੱਟਿਆ ਹੋਵੇ, ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੁਹਾਰ। ਉਹ ਟੁੱਟੀ ਹੋਈ ਚੀਜ਼ ਨੂੰ ਜੋੜ ਦਿੱਤਾ ਜਾਂਦਾ ਅੱਗ ਦੇ ਅੰਦਰ ਪਾ ਕੇ। ਇਦੋਂ ਜਿਹੜੀਆਂ ਅਗਲੀਆਂ ਦੋ ਪੰਗਤੀਆਂ ਉਹਨਾਂ 'ਚ ਬਹੁਤ ਦੁਨੀਆਂ ਦਾ ਵੀ ਗਿਆਨ ਦਿੱਤਾ ਗਿਆ। ਵੇਖੋ ਜਿੱਥੇ ਕਿ ਅੱਜ ਸਮਾਜ ਇੱਕ ਮੁਸ਼ਕਲ 'ਚ ਜੂਝ ਰਿਹਾ, ਉਹ ਮੁਸ਼ਕਲ ਹੈ ਸਾਡੇ ਪਤੀ ਪਤਨੀ ਦੇ ਤਲਾਕ ਦੀ ਮੁਸ਼ਕਲ, ਜਿਹਦੀ ਕਈ ਵਾਰ ਅਸੀਂ ਮਗਰਲੀ ਪੰਗਤੀ ਸੁਣਦੇ ਹਾਂ ਅਤੇ ਸੰਗਤ 'ਚ ਬੈਠਿਆਂ ਦੇ ਕਈ ਵਾਰ ਸਾਡੇ ਮਨ ਵੀ ਉਦਾਸ ਹੋ ਜਾਂਦੇ ਆ ਅਤੇ ਉਹ ਪੰਗਤੀ ਸੁਣ ਕੇ ਜਦੋਂ ਪਹਿਲੀ ਨਹੀਂ ਸੁਣਦੇ, ਅਸੀਂ ਸੁਣ ਲੈਂਦੇ ਹਾਂ ਜਾਂ ਸਾਡੇ ਮੂੰਹ ਚੜ੍ਹ ਗਈ ਗੱਲ ਇੱਕ ਕਿ ਪੁੱਤੀ ਗੰਢ ਪਵੇ ਸੰਸਾਰ, ਜਿਨ੍ਹਾਂ ਦੇ ਤਾਂ ਹਨ ਉਹ ਤਾਂ ਖੁਸ਼, ਜੇ ਕਿਸੇ ਦੇ ਵਿਚਾਰੇ ਦੇ ਨਹੀਂ ਉਹ ਉਦਾਸ, ਵੀ ਸ਼ਾਇਦ ਮੇਰੇ ਕੋਈ ਪੁੱਤ ਧੀ ਨਹੀਂ ਹੈ, ਮੇਰੀ ਸੰਸਾਰ 'ਚ ਗੰਢ ਨਹੀਂ ਪੈਣੀ। ਅਤੇ ਗੁਰਬਾਣੀ ਕਿਸੇ ਨੂੰ ਨਾਰਾਜ਼ ਨਹੀਂ ਕਰਦੀ, ਕਿਸੇ ਦਾ ਦੁੱਖ ਨਹੀਂ ਦਿਖਾਉਂਦੀ ਹੈ, ਦਿਲ ਨਹੀਂ ਦਿਖਾਉਂਦੀ। ਇਹ ਤਾਂ ਆਪ ਪਾਤਸ਼ਾਹ ਸਮਝਾਉਂਦੇ ਆ, ਦੁੱਖ ਨਾ ਦੇਈ ਕਿਸੇ ਜੀ ਪਤ ਸਿਉਂ ਘਰ ਜਾਏ, ਫਿਰ ਉਹ ਕਿੱਥੇ ਸਾਨੂੰ ਉਦਾਸ ਕਰੂਗੀ। ਕਹਾਣੀ ਇਹ ਸੀ, ਇਦੋਂ ਪਹਿਲੀ ਪੰਗਤੀ ਕਈ ਵਾਰ ਪੜ੍ਹਨੀ ਸੁਣਨੀ ਵਿਚਾਰਨੀ ਛੱਡ ਦਿੱਤੀ ਜਾਂਦੀ ਹੈ। ਪਾਤਸ਼ਾਹ ਨੇ ਤਾਂ ਇਹ ਬਚਨ ਉੱਥੇ ਦਿੱਤੇ, ਕਹਿੰਦੇ ਗੋਰੀ ਸੇਤੀ ਟੁੱਟੈ ਪਧਾਰ, ਪੁੱਤੀ ਗੰਢ
ਪਵੇ ਸੰਸਾਰ। ਮਹਾਰਾਜ ਕਹਿੰਦੇ ਜਿਵੇਂ ਸੰਸਾਰ 'ਚ ਕਈ ਵਾਰ ਪਤੀ ਔਰ ਪਤਨੀ ਦਾ ਝਗੜਾ ਹੁੰਦਾ, ਝਗੜਾ ਹੋਣ ਤੋਂ ਬਾਅਦ ਤਲਾਕ ਤੱਕ ਪਹੁੰਚਦੀ ਗੱਲ ਵੀ ਆਪਾਂ ਲਹਿਦਾ ਹੋਣਾ, ਇਕੱਠੇ ਨਹੀਂ ਰਹਿ ਸਕਦੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਕਿਤੇ ਉਹਨਾਂ ਦੇ ਕੋਈ ਬੱਚਾ ਹੋਵੇ, ਪੁੱਤ ਹੋਵੇ ਜਾਂ ਧੀ ਹੋਵੇ, ਕਈ ਵਾਰ ਉਹ ਜਿਹੜਾ ਉਹਨਾਂ ਦੇ ਘਰੇ ਬੱਚਾ ਹੈ ਉਹ ਉਹਨਾਂ ਨੂੰ ਦੁਬਾਰੇ ਫੇਰ ਮੇਲ ਦਿੰਦਾ। ਅਨੇਕਾਂ ਉਦਾਹਰਣ ਕਈ ਵਾਰ ਪਰਿਵਾਰਾਂ 'ਚ ਹੋ ਜਾਂਦਾ ਤਕਰਾਰ, ਕਿਉਂਕਿ ਅਸੀਂ ਅੱਜ ਦੇ ਸਮੇਂ 'ਚ ਕਿਸੇ ਦੀ ਗੱਲ ਨਹੀਂ ਝੱਲਦੇ। ਬਹੁਤ ਵੱਧ ਰਹੀ ਆ ਪਰਸੈਂਟੇਜ ਤਲਾਕ ਦੀ ਸਾਰੀ ਦੁਨੀਆ 'ਚ। ਜੇ ਸਿਆਣੇ ਬੰਦੇ ਜਦੋਂ ਇਕੱਠੇ ਹੁੰਦੇ ਉਹ ਲੜਕੇ ਨੂੰ ਸਮਝਾਉਂਦੇ ਬਈ ਕਾਕਾ ਠੀਕ ਆ ਗੱਲ ਤੇਰੀ, ਤੂੰ ਤਾਂ ਹੋਰ ਸ਼ਾਦੀ ਕਰਾ ਲਏਗਾ ਬਈ ਤੇਰਾ ਬੱਚਾ ਰੁੜ ਜੂਗਾ। ਅਤੇ ਬੀਬੀ ਨੂੰ ਸਿਆਣੀਆਂ ਮਤਾਵਾਂ ਸਮਝਾ ਦਿੰਦੀਆਂ ਭੈਣਾਂ ਵੀ ਠੀਕ ਆ ਭਾਈ ਤੁਹਾਡਾ ਝਗੜਾ, ਤੁਸੀਂ ਤਾਂ ਹੋਰ ਆਪਦਾ ਘਰ ਵਸਾ ਲਉਂਗੀਆਂ, ਪਰ ਆ ਤੁਹਾਡੇ ਘਰੇ ਜਿਹੜਾ ਬੱਚਾ ਇਹਦਾ ਜੀਵਨ ਖਰਾਬ ਹੋਜੂ। ਕਈ ਵਾਰ ਉਹ ਬੱਚੇ ਦਾ ਮੋਹ ਕਰਕੇ ਬੱਚਾ ਉਹਨਾਂ ਨੂੰ ਦੁਬਾਰੇ ਜੋੜਨ ਦੇ ਅੰਦਰ ਸਹਾਈ ਹੋ ਜਾਂਦਾ। ਇੰਨਾ ਗਹਿਰਾ ਗਿਆਨ ਪਾਤਸ਼ਾਹ ਨੇ ਦਿੱਤਾ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਅੱਗੇ ਮਹਾਰਾਜ ਕਹਿੰਦੇ ਰਾਜਾ ਮੰਗੈ ਦਿੱਤੇ ਗੰਢ ਪਾਏ। ਕਿਸੇ ਦੇਸ਼ ਦਾ ਕੋਈ ਰਾਜਾ, ਉਹਨੇ ਪਰਜਾ ਤੋਂ ਕੋਈ ਮੰਗ ਕੀਤੀ ਰਾਜ ਭਾਗ ਚਲਾਉਣ ਵਾਸਤੇ, ਜੇ ਤਾਂ ਪਰਜਾ ਨੇ ਦੇਤੀ ਉਹਦੀ ਮੰਗ ਪੂਰੀ ਕਰਤੀ ਤਾਂ ਉਹਦਾ ਪਰਜਾ ਨਾਲ ਰਾਜੇ ਨਾਲ ਗੰਢ ਬਣ ਗਿਆ। ਜੇ ਕੋਈ ਵਾਗੀ ਹੁੰਦਾ ਤਾਂ ਯੁੱਧ ਸ਼ੁਰੂ ਹੁੰਦਾ। ਫਿਰ ਰਾਜਾ ਮੰਗੈ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਵੇ ਜਾਂ ਖਾਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਕਿਸੇ ਇਨਸਾਨ ਨੂੰ ਭੁੱਖ ਲੱਗੀ ਆ ਬਹੁਤ, ਉਹ ਤਾਂ ਭੁੱਖ ਮਿਟੂ ਨਾ ਜੇ ਕੁਛ ਉਹਦੇ ਪੇਟ 'ਚ ਜਾਊਗਾ। ਭੁੱਖਿਆਂ ਗੰਢ ਪਵੇ ਜਾਂ ਖਾਏ। ਅੱਗੇ ਫਿਰ ਉਦਾਹਰਣ ਦਿੱਤੀ ਇੱਕ ਹੋਰ, ਕਹਿੰਦੇ ਕਾਲਾ ਗੰਢ ਨਦੀਆਂ ਮੀਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਕਾਲ ਪੈ ਗਿਆ ਕਿਸੇ ਦੇਸ਼ 'ਚ, ਹੁਣ ਤਾਂ ਸਾਧਨਾ ਪਹਿਲਾਂ ਪੈ ਜਾਂਦਾ ਹੁੰਦਾ ਕਾਲ, ਜਦੋਂ ਸਿਰਫ ਵਰਖਾ ਦੇ ਸਿਰ 'ਤੇ ਖੇਤੀ ਹੁੰਦੀ। ਕਹਿੰਦੇ ਕਾਲ ਪੈ ਗਿਆ, ਕਾਲ ਨੂੰ ਹੁਣ ਕੌਣ ਰੋਕਦਾ, ਕਾਲ ਦੀ ਗੰਢ ਕੌਣ ਲਾਉਂਦਾ। ਕਹਿੰਦੇ ਕਾਲਾ ਗੰਢ ਨਦੀਆਂ ਮੀ ਝੋਲ, ਜਦੋਂ ਫਿਰ ਮਾਲਕ ਕਿਤੇ ਕਿਰਪਾ ਕਰਕੇ ਵਰਖਾ ਕਰਦਾ ਨਦੀਆਂ 'ਚ ਪਾਣੀ ਵਹਿੰਦਾ ਕਾਲ ਰੁਕਦਾ। ਕਾਲਾ ਗੰਢ ਨਦੀਆਂ ਮੂੰਹੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਇਹ ਸੰਸਾਰ ਦੇ ਲੋਕੋ, ਆ ਸੰਸਾਰ ਦੇ ਅੰਦਰ ਤੁਹਾਡਾ ਪਿਆਰ ਤਾਂ ਬਣਨਾ ਜੇ ਤੁਹਾਡੀ ਬਾਣੀ ਮਿੱਠੀ ਹੈ, ਜੇ ਤੁਹਾਡੀ ਬਾਣੀ ਕੌੜੀ ਹੈ, ਜੇ ਤੁਹਾਡੀ ਬਾਣੀ 'ਚ ਕੁੜੱਤਣ, ਤਾਂ ਸੰਸਾਰ 'ਚ ਤੁਹਾਡਾ ਬਹੁਤਾ ਪਿਆਰ ਨਹੀਂ ਚੱਲ ਸਕਦਾ। ਅੱਜ ਘਰ ਘਰ ਦੇ ਅੰਦਰ ਇਸੇ ਗੱਲ ਤੋਂ ਕਲੇਸ਼ ਨੇ, ਜਦੋਂ ਸਾਡੀ ਭਾਸ਼ਾ ਮਾੜੀ ਹੋਣੀ ਸ਼ੁਰੂ ਹੋ ਗਈ। ਜਿੰਨਾ ਦੁਨੀਆ ਦਾ ਕਲੇਸ਼ ਝਗੜਾ ਇੱਥੋਂ ਬੋਲਣ ਤੋਂ ਸ਼ੁਰੂ ਹੁੰਦਾ। ਇੱਕ ਸ਼ਬਦ ਇੱਥੋਂ ਬੋਲਿਆ ਗਿਆ, ਹੁਣ ਤਾਂ ਅੱਗੇ ਤਾਂ ਆਹਮਣੇ ਸਾਹਮਣੇ ਸੁਣਦਾ ਸੀ। ਇੱਕ ਨਾ ਗੱਤਕਾ ਵਾਲੇ ਜਾਂ ਹੋਰ ਗੁਰਮੁਖ ਇੱਕ ਦਿਖਾਉਂਦੇ ਹੁੰਦੇ ਆਪਾਂ ਨੂੰ ਖੇਲ, ਉਹ ਕੀ ਕਰਦੇ, ਇੱਕ ਡੰਡੇ ਨਾਲ ਕੱਪੜਾ ਬੰਨ੍ਹ ਕੇ ਉਹਨੂੰ ਅੱਗ ਲਾ ਲੈਂਦੇ ਅਤੇ ਆਪਦੇ ਮੂੰਹ 'ਚ ਤੇਲ ਦੀ ਘੁੱਟ ਭਰ ਲੈਂਦੇ, ਫਿਰ ਦੂਰ ਕਰਕੇ ਜਦੋਂ ਫੂਕ ਮਾਰਦੇ ਨਾ ਬਹੁਤ ਦੂਰ ਤੱਕ ਜਾਂਦੀ ਅੱਗ ਦੀ ਲਾਟ, ਆਪਣੀ ਵੀ ਜਾਂਦੀ ਅੱਗ ਦੀ ਲਾਟ। ਉਹ ਕਾਹਦੇ ਨਾਲ ਜਾਂਦੀ ਆ, ਫੋਨ ਦੇ ਰਾਹੀਂ। ਅਸੀਂ ਫੋਨ ਦੇ ਰਾਹੀਂ ਐਸਾ ਕੋਈ ਸ਼ਬਦ ਕਿਸੇ ਨੂੰ ਬੋਲਤਾ, ਚਾਹੇ ਉਹ ਵਿਦੇਸ਼ਾਂ 'ਚ ਬੈਠਾ
ਉਹਨੇ ਦੂਸਰੇ ਦੇ ਅੰਦਰ ਜਾ ਕੇ ਐਸੀ ਅੱਗ ਬਾਲੀ, ਫਿਰ ਦੋਨਾਂ ਪਾਸਿਆਂ ਤੋਂ ਚੱਲਦੀ ਅੱਗ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਸਾਡਾ ਸਾਰਾ ਘਰ ਬਾਰ ਸੜ ਕੇ ਬਰਬਾਦ ਹੋ ਗਏ ਸੀ। ਸ਼ੁਰੂ ਕਿੱਥੋਂ ਹੋਏ? ਬੋਲਣ ਤੋਂ। ਗੰਡ ਪ੍ਰੀਤੀ ਮਿੱਠੇ ਬੋਲ, ਏਤ ਗੰਢ ਵਰਤੇ ਸੰਸਾਰ। ਕਹਿੰਦੇ ਇਹ ਗੁਣ ਨੇ ਸੰਸਾਰ ਦੇ ਅੰਦਰ, ਜਿਹੜੀ ਤੁਹਾਡੀ ਸੰਸਾਰ 'ਚ ਗੰਢ ਪਾਉਂਦੇ ਆ, ਟੁੱਟੇ ਹੋਏ ਰਿਸ਼ਤੇ ਜੋੜਦੇ ਆ। ਭਾਸ਼ਾ ਦੀ ਗੱਲ ਆ, ਜੇ ਸਾਨੂੰ ਇਹਦਾ ਇਸਤੇਮਾਲ ਕਰਨਾ। ਅਜੇ ਇੱਕ ਪੁਰਾਣੇ ਆਪਣੇ ਬਜ਼ੁਰਗਾਂ ਦਾ ਤੱਤ ਕੱਢਿਆ ਹੋਇਆ, ਕਹਿੰਦੇ ਬੰਦੇ ਦੀ ਜ਼ੁਬਾਨ ਬੰਦੇ ਨੂੰ ਰਾਜ ਕਰਾ ਸਕਦੀ ਹੈ ਅਤੇ ਮਾੜੀ ਜ਼ੁਬਾਨ ਬੰਦੇ ਨੂੰ ਭੀਖ ਮੰਗਾ ਸਕਦੀ ਹੈ ਜਿਹਦੀ ਭਾਸ਼ਾ ਮਾੜੀ ਹੈ। ਇਸੇ ਕਰਕੇ ਬਾਣੀ 'ਚ ਆਪਾਂ ਨੂੰ ਸਮਝਾਇਆ ਨਾ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ। ਹੋਏ ਭਾਈ, ਇੰਨਾ ਫਿੱਕਾ ਨਾ ਬੋਲੋ ਜਿਹਦੇ ਨਾਲ ਤੁਹਾਡਾ ਤਨ ਵੀ ਫਿੱਕਾ ਹੋ ਜੇ ਅਤੇ ਤੁਹਾਡਾ ਮਨ ਵੀ ਫਿੱਕਾ ਹੋ ਜੇ। ਅੱਗੇ ਫਿਰ ਪਾਤਸ਼ਾਹ ਨੇ ਸਾਨੂੰ ਗਿਆਨ ਦਿੱਤਾ, ਕਹਿੰਦੇ ਏਤ ਗੰਢ ਵਰਤੇ ਸੰਸਾਰ, ਮੂਰਖ ਗੰਢ ਪਵੇ ਮੁਹਮਾਰ। ਹੁਣ ਮੂਰਖਾਂ ਦੀ ਵੀ ਗੱਲ ਦੱਸਤੀ। ਇੱਕ ਪਾਸੇ ਤਾਂ ਬਾਣੀ ਸਾਨੂੰ ਇਹ ਗਿਆਨ ਦੇ ਰਹੀ ਹੈ ਕਿ ਮੂਰਖਾਂ ਨਾਲ ਨਾ ਲੁੱਝੀਐ, ਪੜ ਅੱਖਰ ਇਹੋ ਬੁੱਝੀਐ, ਵੀ ਮੂਰਖ ਬੰਦੇ ਨਾਲ ਵਾਲਾ ਝਗੜਾ ਨਾ ਕਰੋ, ਹਟ ਜਾਓ। ਪਰ ਕਈ ਵਾਰ ਕੀ ਹੁੰਦਾ, ਮੂਰਖ ਨਹੀਂ ਹਟਦਾ, ਸਿਆਣਾ ਬੰਦਾ ਪਿੱਛੇ ਹਟਦਾ, ਮੂਰਖ ਉੱਪਰ ਚੜ੍ਹਦਾ ਆਉਂਦਾ। ਫਿਰ ਉਹਨੂੰ ਹਟਾਉਣ ਦਾ ਢੰਗ ਉਹ ਵੀ ਸਾਨੂੰ ਗੁਰਮਤਿ 'ਚ ਦੱਸਿਆ ਵੀ ਜੇ ਕੋਈ ਨਹੀਂ ਹਟਦਾ ਫਿਰ ਸ਼ਸਤਰ ਦੀ ਵਰਤੋਂ, ਕਿਉਂਕਿ ਜਿੰਨਾ ਚਿਰ ਮੂਰਖ ਦੇ ਮੂੰਹ 'ਤੇ ਨਹੀਂ ਪੈਂਦੀ ਮੂਰਖ ਨੂੰ ਸਮਝ ਨਹੀਂ ਆਉਂਦੀ। ਜਿਵੇਂ ਇੱਕ ਨਾ ਛੋਟੀ ਜਿਹੀ ਕਹਾਣੀ ਆ, ਦੋ ਬੰਦੇ ਤੁਰੇ ਜਾਂਦੇ ਇਕੱਠੇ ਹੋ ਗਏ ਰਸਤੇ 'ਚ, ਇੱਕ ਰੱਬ ਨੂੰ ਮੰਨਣ ਵਾਲਾ ਅਤੇ ਦੂਸਰਾ ਨਾਸਤਿਕ। ਉਹ ਜਿਹੜਾ ਰੱਬ ਨੂੰ ਮੰਨਣ ਵਾਲਾ ਸੀ ਉਹਨੇ ਰੱਬ ਦੀ ਗੱਲ ਸ਼ੁਰੂ ਕੀਤੀ, ਦੂਸਰਾ ਕਹਿੰਦਾ ਮੈਂ ਨਹੀਂ ਤੇਰੇ ਰੱਬ ਰੁੱਬ ਨੂੰ ਮੰਨਦਾ, ਚੱਲ। ਉਹ ਕਹਿੰਦਾ ਵੀ ਨਾ ਮੰਨ, ਕੋਈ ਵਿਧੀ ਬਣਨੀ ਹੁੰਦੀ ਆ, ਜਿਵੇਂ ਮੂਰਖ ਦੇ ਮੂੰਹ 'ਤੇ ਵੱਜਣੀ ਹੁੰਦੀ ਸੱਟ। ਥੋੜ੍ਹਾ ਜਿਹਾ ਤੁਰੇ, ਅੱਗੇ ਇੱਕ ਬਲ ਆਈ ਮਤੀਰਿਆਂ ਦੀ, ਤਰਬੂਜ ਦੀ। ਉਹ ਛੋਟੀ ਜਿਹੀ ਹੁੰਦੀ ਆ ਅਤੇ ਉਹਨੂੰ ਬਹੁਤ ਵੱਡਾ ਤਰਬੂਜ ਲੱਗਿਆ ਹੋਇਆ। ਉਹ ਨਾਸਤਕ ਕਹਿੰਦਾ ਕਿਹੜੇ ਰੱਬ ਦੀਆਂ ਗੱਲਾਂ ਕਰਦਾ, ਤੇਰਾ ਰੱਬ ਤਾਂ ਜਮਾਂ ਹੀ ਕਮਲਾ। ਉਹ ਕਹਿੰਦਾ ਵੀ ਹੋਊ, ਕੀ ਗੱਲ ਹੋ ਗਈ? ਕਹਿੰਦਾ ਭੋਰਾ ਕਬੇਲ ਆ, ਕਿੱਡਾ ਤਰਬੂਜ ਲਾ ਰੱਖਿਆ ਇਹਨੂੰ। ਉਹ ਕਹਿੰਦਾ ਵੀ ਮਾਲਕ ਦੀਆਂ, ਮਾਲਕ ਕੀ ਜਾਣੇ, ਤੁਰੇ ਗਏ। ਗਰਮੀ ਦਾ ਮਹੀਨਾ ਸੀ, ਗਾਂਹ ਜਾ ਕੇ ਇੱਕ ਬੋਹੜ ਥੱਲੇ ਬਹਿ ਗਏ ਅਤੇ ਪਾਣੀ ਪੂਣੀ ਪੀਤਾ। ਕਹਿੰਦੇ ਮਾੜਾ ਜਿਹਾ ਵੀ ਢੂਹੀ ਸਿੱਧੀ ਕਰ ਲਈਏ। ਜਦੋਂ ਉੱਪਰ ਨੂੰ ਝੱਕ ਕੇ, ਨਾਸਤਕ ਕਹਿੰਦਾ ਲੈ ਤੇਰੇ ਰੱਬ ਨੂੰ ਜਮਾਂ ਹੀ ਅਕਲ ਨਹੀਂ, ਜਮਾਂ ਹੀ ਕਮਲਾ। ਉਹ ਕਹਿੰਦਾ ਵੀ ਕੀ ਹੋ ਗਿਆ? ਕਹਿੰਦਾ ਉੱਥੇ ਭੋਰਾ ਕਬਲ ਨੂੰ ਕਿੱਡਾ ਮਤੀਰਾ ਲਾ ਰੱਖਿਆ, ਆਹ ਕਿੱਡਾ ਦਰਖਤ, ਇੱਥੇ ਛੋਟੀਆਂ ਛੋਟੀਆਂ ਗੋਲਾਂ ਜੀਆਂ ਲਾ ਰੱਖੀਆਂ, ਇਹ ਉੱਥੇ ਚਾਹੀਦੀਆਂ ਸੀ। ਜੇ ਤੇਰਾ ਰੱਬ ਸਿਆਣਾ ਹੁੰਦਾ ਉਹ ਇੱਥੇ ਚਾਹੀਦਾ ਸੀ ਮਤੀਰਾ। ਉਹ ਕਹਿੰਦਾ ਵੀ ਮੈਂ ਤਾਂ ਜਿੱਦਦਾ ਨਹੀਂ, ਉਹ ਜੋ ਕਰਦਾ ਠੀਕ ਹੀ ਕਰਦਾ। ਉਹ ਮਾੜਾ ਜਿਹਾ ਜਦੋਂ ਅੱਖ ਮਿਚੀ, ਉੱਤੋਂ ਤੋਤੇ ਨੇ ਗੋਲ ਟੁੱਕਤੀ ਅਤੇ ਨਾਸਤਕ ਦੇ ਨੱਕ 'ਤੇ ਵੱਜੀ ਆ ਕੇ ਠਾ ਦੇਣੇ, ਸੱਟ ਵੱਜੀ ਨੱਕ 'ਤੇ। ਉਹ ਕਹਿੰਦਾ ਵੀ ਰੱਬ ਤੇਰਾ ਸਿਆਣਾ। ਉਹ ਕਹਿੰਦਾ ਬਿੰਦ ਕੋਈ ਤਾਂ ਤੂੰ ਕਮਲਾ ਕਹਿੰਦਾ ਸੀ। ਕਹਿੰਦਾ ਹੁਣ ਸੋਝੀ ਹੈ, ਜਦੋਂ ਨੱਕ 'ਤੇ ਵੱਜੀ ਜੇ ਮਤੀਰਾ ਇੱਥੇ ਲੱਗਿਆ ਹੁੰਦਾ ਮੇਰਾ ਮੂੰਹ ਭੰਨ ਦਿੰਦਾ। ਸਾਨੂੰ ਵੀ ਐਂ ਕਈ ਵਾਰ ਸੋਝੀ ਆਉਂਦੀ ਹੈ, ਕਿਉਂਕਿ ਕਈ ਵਾਰ ਸਾਨੂੰ ਇੰਨੀ ਹਉਮੈ ਹੋ ਜਾਂਦੀ ਆ ਆਪਦੀ ਸਿਆਣਫ ਦੀ, ਆਪਦੇ ਗਿਆਨ ਦੀ, ਆ ਦੁਨੀਆਂ ਦੇ ਪਦਾਰਥ ਦੀ, ਅਸੀਂ ਨਹੀਂ ਗੁਰੂ ਦੀ ਗੱਲ ਸੁਣਦੇ। ਨਾ ਨਾ ਨਾ ਨਾ, ਸਾਨੂੰ ਕੌਣ ਸਮਝਾਵੇ? ਇਸੇ ਕਰਕੇ ਪਾਤਸ਼ਾਹ ਸਾਨੂੰ ਵਾਰ ਵਾਰ ਸਮਝਾ ਰਹੇ ਆ, ਭਾਈ ਵੱਖਰੀ ਗੱਲ ਆ, ਤੂੰ ਬਹੁਤ ਸਿਆਣਾ, ਤੂੰ ਬਹੁਤ ਸੋਹਣਾ,
ਤੂੰ ਗਿਆਨੀ ਵੀ ਬਹੁਤ ਆ, ਪਰ ਜੇ ਤੇਰੀ ਮਾਲਕ ਨਾਲ ਪ੍ਰੀਤੀ ਨਹੀਂ, ਆ ਧਰਤੀ 'ਤੇ ਇੱਕ ਜਿਉਂਦੀ ਲਾਸ਼ ਤੁਰਿਆ ਫਿਰਦਾ ਮਰਿਆ ਹੋਇਆ ਬੰਦਾ। ਪੜ੍ਹਦੇ ਆ ਨਾ ਬਾਣੀ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਜੇ ਪਾਤਸ਼ਾਹ ਕਹਿੰਦੇ ਸਾਡੀ ਸਾਡੇ ਮਾਲਕ ਨਾਲ ਪ੍ਰੀਤ ਨਹੀਂ, ਜਿਉਂਦੀ ਲਾਸ਼, ਜਿਵੇਂ ਆਪਾਂ ਆਮ ਬੰਦੇ ਨੂੰ ਕਹਿ ਦਿੰਦੇ ਜੀ ਚਗੋਣ ਨਹੀਂ ਹੋਵੇ ਕੋਈ, ਇਹ ਕੋਈ ਬੰਦਾ, ਇਹ ਤਾਂ

ਵਿਚਾਰ ਸਿਫਤੀ ਗੰਢ ਪਵੇ ਸੰਸਾਰ, ਕਿੱਡਾ ਸੌਖਾ ਕਰਕੇ ਸਮਝਾਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਇਹ ਇਨਸਾਨ ਜੇ ਤੂੰ ਆਪਣੇ ਮਾਲਕ ਨਾਲ ਦੁਆਰੇ ਗੰਢਣਾ ਚਾਹੁੰਦਾ ਆਪਦੀ ਜੋਤ ਨੂੰ, ਟੁੱਟੀ ਗੰਢ ਅਨਹਾਰ ਗੋਪਾਲ, ਫਿਰ ਤੈਨੂੰ ਸੌਖਾ ਤਰੀਕਾ ਦੱਸ ਰਿਹਾ ਗੁਰੂ ਨਾਨਕ ਦਾ ਘਰ, ਸਿਫਤੀ ਗੰਢ ਪਵੇ ਸੰਸਾਰ, ਬਸ ਤੂੰ ਆਪਦੇ ਮਾਲਕ ਦੀ ਵਡਿਆਈ ਕਰਿਆ ਕਰ, ਤੂੰ ਆਪਦੇ ਮਾਲਕ ਦੀ ਸਿਫਤ ਕਰਿਆ ਕਰ, ਤੂੰ ਉਹਨੂੰ ਵਾਹੋ ਵਾਹੋ ਕਰਿਆ ਕਰ। ਜੇ ਕਰੇਗਾ ਉਹਨੂੰ ਸੋਹਣਾ ਲੱਗ ਜਾਏਗਾ, ਜੇ ਤੂੰ ਕਰੇਗਾ ਦੁਨੀਆਂ ਤੈਨੂੰ ਪੂਜਣ ਲੱਗ ਜੂਗੀ। ਪੜ੍ਹਦੇ ਹਾਂ ਨਾ ਪਾਤਸ਼ਾਹ ਦੇ ਬਚਨ, ਬਾਹੂ ਬਾਹੂ ਕਰੇ ਸੋਈ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਕਿਉਂ? ਜਦੋਂ ਅਸੀਂ ਮਾਲਕ ਦੀ ਵਡਿਆਈ ਕਰਦੇ ਹਾਂ ਨਾ, ਇਹ ਸਾਡੀ ਟੁੱਟੀ ਹੋਈ ਸੁਰਤ ਨੂੰ ਪਰਮਾਤਮਾ ਨਾਲ ਜੋੜਨ ਦਾ, ਗੰਢ ਪਾਉਣ ਦਾ ਤਰੀਕਾ ਦੱਸਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ, ਕਿ ਜਿੰਨੀ ਪਰਮਾਤਮਾ ਦੀ ਵਡਿਆਈ ਕਰੋਂਗੇ, ਜਿੰਨੀ ਉਹਦੀ ਸਿਫਤ ਕਰੋਂਗੇ, ਉਨੀ ਤੁਹਾਡੀ ਉਹਦੇ ਨਾਲ ਨੇੜਤਾ ਬਣਦੀ ਜਾਊਗੀ। ਇੱਕ ਦਿਨ ਐਸਾ ਆਜੂਗਾ ਜਿੱਥੋਂ ਤੁਸੀਂ ਜਨਮ ਸਮੇਂ ਟੁੱਟੇ ਹੋ, ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਸਿਫਤ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਤਾਂ ਅਸੀਂ ਦੁਆਰੇ ਉਹਦੇ ਨਾਲ ਫੇਰ ਜੁੜ ਜਾਉਂਗੇ, ਸਿਫਤੀ ਗੰਢ ਪਵੇ ਦਰਬਾਰ। ਇਦੋਂ ਸੌਖਾ ਤਰੀਕਾ ਗੁਰਮੁਖੋ ਦੱਸੋ ਆਪਾਂ ਨੂੰ ਕਿੱਥੋਂ ਲੱਭੂਗਾ? ਪਰਮਾਤਮਾ ਦੀ ਸਿਫਤ ਕਰਨ 'ਤੇ ਸਾਡਾ ਕੋਈ ਦੁਨੀਆਂ ਦਾ ਧਨ ਨਹੀਂ ਲੱਗਦਾ। ਦੁਨੀਆਂ 'ਚ ਲੋਕ ਪੁੰਨ ਦਾਨ ਕਰਦੇ ਆ ਖੁਸ਼ੀ ਲੈਣ ਵਾਸਤੇ, ਉਹੀ ਕਰੂ ਨਾ ਜਿਹਦੇ ਕੋਲ ਦੁਨੀਆਂ ਦਾ ਪੈਸਾ, ਜਿਹਦੇ ਕੋਲ ਹੈ ਨਹੀਂ ਉਹ ਕਿੱਥੇ ਕਰੇ ਵੀ? ਜਿਹਦਾ ਘਰ ਪਰਿਵਾਰ ਹੀ ਮਸਾਂ ਚੱਲਦਾ ਉਹ ਵਿਚਾਰਾ ਕਿੱਥੋਂ ਪੁੰਨ ਕਰੇ? ਪਰ ਗੁਰੂ ਨਾਨਕ ਦਾ ਘਰ ਕਹਿੰਦਾ ਤੈਨੂੰ ਵੱਡਾ ਪੁੰਨ ਦੱਸਦਾ ਮੈਂ ਕੀ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਤੈਨੂੰ ਰਸਨਾ ਦਿੱਤੀ ਆ ਮਾਲਕ ਨੇ, ਇਹ ਰਸਨਾ ਦੇ ਨਾਲ ਉਹਦੇ ਗੁਣ ਗਾਇਆ ਕਰ, ਜਿਹੜਾ ਕਲੂ ਕਾਲ ਦੇ ਸਮੇਂ 'ਚ ਸਾਰਿਆਂ ਤੋਂ ਵੱਡਾ ਪੁੰਨ ਦੱਸ ਰਿਹਾ ਗੁਰੂ ਨਾਨਕ ਦਾ ਘਰ। ਪੜ੍ਹਦੇ ਹਾਂ ਨਾ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ, ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ, 68 ਸਗਲ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। 68 ਤੀਰਥਾਂ ਦਾ ਫਲ ਮਿਲਜੂ ਜੇ ਕਿਸੇ ਕਿਤੇ ਜੀਵ 'ਤੇ ਦਇਆ ਕਰਤੀ। ਜਿਹੜੇ ਬੰਦੇ ਆਪਦੇ ਆਪ ਨੂੰ ਧਰਮੀ ਤਾਂ ਕਹੋ ਹੋਣ, ਦਇਆ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ, ਧਰਮੀ ਨਹੀਂ ਹੋ ਸਕਦੇ ਉਹ। ਜਿਵੇਂ ਦੁਨੀਆਂ 'ਚ ਮਾਂ ਤੋਂ ਬਿਨਾਂ ਬੱਚੇ ਦੀ ਪੈਦਾਇਸ਼ ਨਹੀਂ ਹੋ ਸਕਦੀ, ਅਤੇ ਜਿਹੜਾ ਧਰਮ ਆ ਉਹ ਕਿੱਥੋਂ ਪੈਦਾ ਹੁੰਦਾ? ਧੌਲ ਧਰਮ ਦਇਆ ਕਾ ਪੂਤ। ਜੇ ਸਾਡੇ ਮਨਾਂ 'ਚ ਗੁਰਮੁਖੋ ਦਇਆ ਹੀ ਨਹੀਂ ਹੈ, ਫਿਰ ਧਰਮੀ ਕਿੱਥੋਂ ਆ ਅਸੀਂ? ਇਹ ਸਾਨੂੰ ਪਾਤਸ਼ਾਹ ਨੇ ਗਿਆਨ ਬਖਸ਼ਿਸ਼ ਕੀਤਾ ਉਸ ਪਰਿਪੂਰਨ ਪਰਮਾਤਮਾ ਨਾਲ ਗੰਢ ਪਾਉਣ ਵਾਸਤੇ। ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਇਸ ਕਰਕੇ ਅੱਜ ਅਰਦਾਸ ਕਰਕੇ ਜਾਣੀ ਹੈ ਆਪਾਂ ਸਤਿਗੁਰ ਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੀ ਰਸਨਾ ਨਾਲ ਅਸੀਂ ਬਹੁਤ ਕੁਝ ਬੋਲੀ ਜਾਂਦੇ ਹਾਂ ਬਹੁਤ ਕੁਝ ਬੋਲੀ ਜਾਂਦੇ ਹਾਂ, ਸਮਤ ਬਖਸ਼ੋ ਅਸੀਂ ਤੇਰਾ ਉਸਤਤ ਕਰਿਆ ਕਰੀਏ। ਉਸਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕੱਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ

ਸਭ ਪਾਵਨ ਜਾਂ ਨਾਨਕ ਸੁੱਖ ਘਰ ਆਇਆ। ਪਾਤਸ਼ਾਹ ਨੇ ਗਿਆਨ ਦਿੱਤਾ ਆਪਾਂ ਨੂੰ। ਆਓ ਫਿਰ ਸਮਾਂ ਵੀ ਹੋ ਗਿਆ, 2 ਮਿੰਟ ਦੜਾ ਲਈਏ ਗੁਰਮੰਤਰ ਆਪਾਂ। ਨੇਤਰ ਬੰਦ ਰੱਖ ਕੇ ਆਪਣੀ ਆਵਾਜ਼ 'ਚ ਧਿਆਨ ਰੱਖ ਕੇ ਗੁਰਮੰਤਰ ਦਾ ਅਭਿਆਸ ਕਰਨਾ। ਹਾਂਜੀ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਆਪਾਂ ਸਿਫਤ ਸਲਾਹ ਕਰਨੀ ਆ ਮਾਲਕ ਦੀ। ਅਤੇ ਇੱਕ ਹੋਰ ਬਚਨ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਕਹਿੰਦੇ ਵੇਦਾਂ ਗੰਢ ਬੋਲੇ ਸੱਚ ਕੋਏ, ਮੋਇਆਂ ਗੰਢ ਨੇਕੀ ਸੱਤ ਹੋਏ। ਧਾਰਮਿਕ ਗ੍ਰੰਥ ਪੜ੍ਹੇ ਹੋਏ ਤਾਂ ਤੁਹਾਡੀ ਗੰਢ ਪਈ ਜੇ ਤੁਸੀਂ ਸੱਚ ਬੋਲਣਾ ਸ਼ੁਰੂ ਕੀਤਾ, ਅਤੇ ਮਰਨ ਤੋਂ ਬਾਅਦ ਤੁਹਾਡੀ ਗੰਢ ਕਿਹਦੇ ਨਾਲ ਆ? ਤੁਹਾਡੀ ਨੇਕੀ ਦੇ ਨਾਲ। ਵੇਦਾਂ ਗੰਢ ਬੋਲੇ ਸੱਚ ਕੋਏ, ਮੋਇਆਂ ਗੰਢ ਨੇਕੀ ਸੱਤ ਹੋਏ। ਇਹ ਵੀ ਗੁਰਮੁਖੋ ਆਪਾਂ ਨੂੰ ਪਾਤਸ਼ਾਹ ਨੇ ਗਿਆਨ ਬਖਸ਼ਿਸ਼ ਕੀਤਾ, ਸਤਿਗੁਰ ਰਹਿਮਤ ਕਰਨ ਆਪਣੇ 'ਤੇ। ਨਹੀਂ ਐਸਾ ਬਰੀਕੀ ਦਾ ਖੇਡ ਆ। ਪਾਤਸ਼ਾਹ ਕਹਿੰਦੇ ਪੜ੍ਹੇ ਰੇ ਸਗਲੇ ਵੇਦ, ਨਹਿ ਚੂਕੈ ਮਨ ਭੇਦ, ਇੱਕ ਖਿਨ ਨਾ ਧੀਰੈ ਮੇਰੇ ਮਨ ਕੇ ਪੰਚ। ਇੱਕ ਮਿੰਟ ਨਹੀਂ ਸਾਡਾ ਧੀਰਜ ਵੰਡ ਦਿੰਦੇ। ਇੱਕ ਖਿਨ ਨਾ ਧੀਰੇ ਮੇਰੇ ਘਰ ਕੇ ਪੰਚ। ਆ ਸਰੀਰ ਦੇ ਅੰਦਰ ਜਿਹੜੇ ਪੰਜ ਆ, ਕਹਿੰਦੇ ਇੱਕ ਮਿੰਟ ਖਿਨ ਭਰ ਨਹੀਂ ਧੀਰਜ ਆਉਣ ਦਿੰਦੇ। ਕੋਸ਼ਿਸ਼ ਕਰੀਏ, ਵਾਹਿਗੁਰੂ ਜੀ ਦੀ ਰਹਿਮ ਦੇ ਪਾਤਰ ਬਣੀਏ, ਗਾਵਿਆ ਸੁਣਿਆ ਪ੍ਰਵਾਨ ਹੋ ਜੇ, ਅਤੇ ਸਾਨੂੰ ਸਮੱਤ ਬਖਸ਼ਣ ਪਾਤਸ਼ਾਹ, ਜੋ ਰੋਜ਼ ਪੜ੍ਹਦੇ ਹਾਂ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਬੇਨਤੀਆਂ ਨੇ ਜੀ। ਇੰਨੇ ਕੁ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ ਜੀ। ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਮੂਹ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਦਾ, ਸੇਵਾਦਾਰਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜੋ ਪਰਸੋਂ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸਮੁੱਚੀ ਮਨੁੱਖਤਾ 'ਤੇ ਇੱਕ ਬਹੁਤ ਵੱਡਾ ਪਰਉਪਕਾਰ ਕਰਕੇ ਪ੍ਰਕਾਸ਼ ਕੀਤਾ ਪਹਿਲਾਂ। ਇਹ ਆਪਾਂ ਸਾਰਿਆਂ ਨੇ ਖੁਸ਼ੀਆਂ ਲੈਣੀਆਂ ਮਾਲਕ ਦੀਆਂ। ਧੰਨਵਾਦ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਮਹਾਂਪੁਰਖ ਭਾਈ ਸੇਵਾ ਸਿੰਘ ਜੀ ਤਰਮਾਲਾ, ਬਾਨੀ ਗੁਰਦੁਆਰਾ ਪ੍ਰਮਲਣੇ ਕਾ ਚਾਓ, ਰੌਲੀ ਰੋਡ, ਮੋਗਾ, ਪੰਜਾਬ, ਜਿਨ੍ਹਾਂ ਕੋਲ ਰਹਿ ਕੇ ਥੋੜ੍ਹਾ ਬਹੁਤਾ ਗੁਰਮਤ ਦਾ ਗਿਆਨ ਲੈਣ ਦਾ ਸਮਾਂ ਮਿਲਿਆ, ਅਤੇ ਉਹਨਾਂ ਤੋਂ ਭਰੋਸਾਏ ਹੋਏ ਮਹਾਂਪੁਰਖ ਭਾਈ ਦਲਵੀਰ ਸਿੰਘ ਜੀ ਤਰਮਾਲਾ, ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਰਾ ਚੱਲ ਰਿਹਾ ਪ੍ਰਚਾਰ ਦਾ ਸਾਧਨ, ਅਤੇ 19 ਤਰੀਕ ਤੋਂ 22 ਤਰੀਕ ਤੱਕ ਮਹਾਂਪੁਰਖ ਤੁਹਾਡੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੇ ਆ। ਸੰਗਤਾਂ ਵੱਧ ਤੋਂ ਵੱਧ ਲਾਹਾ ਲਿਓ, ਲੰਬਾ ਸਮਾਂ ਅਭਿਆਸ ਹੋਊਗਾ, ਉਹ 'ਚ 2 ਵਾਰੀ ਕਥਾ ਹੋਊਗੀ, ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਆਪਾਂ ਰਲ ਮਿਲ ਕੇ 4 ਦਿਨ ਇਹ ਲਾਹੇ ਲੈਣੇ ਆ ਜੀ। ਆ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰ ਦਾ ਪਾਵਨ ਹੁਕਮ ਅਤੇ ਪਾਤਸ਼ਾਹ ਦੀ ਸੁੱਖ ਆਸਣ ਦੀ ਸੇਵਾ ਦਾ ਆਪਾਂ ਆਨੰਦ ਲਵਾਂਗੇ ਜੀ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਧਾਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗਾ ਬਹੁ ਹਰੀ ਕੇਰਾ, ਮਨ ਜਿਨੀ ਵਸ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲ, ਏ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤ, ਕਰਤਾ ਤੇਰਾ ਸਭ ਕੁਛ ਹੈ, ਜਿਹ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸ ਨਾਮ ਜਨ ਕੈ ਮਨ ਵਸਿਆ, ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ, ਤੇਰੇ ਸਾਚਾ ਨਾਮ ਮੇਰਾ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁੱਜ ਸਦਾ ਕੁਰਬਾਨ ਕੀਤਾ, ਗੁਰੂ ਬਿਟ ਹੋ ਜਿਹ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ,
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਧ ਜਨ ਕੌਸੇ ਨਾਮ, ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ, ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ, ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ, ਚੰਗਿਆਈਆਂ ਬੁਰਿਆਈਆਂ ਬਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮ ਪੈਰ ਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇ, ਸੁਖ ਕਨੇਰੇ ਕੋਈ ਨ ਜਾਣੈ, ਉੱਚੇ ਤੇ ਉੱਚਾ ਭਗਵੰਤ, ਸੁਤਰ ਤਾਰੀ ਤੁਮ ਤੇ

ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਮਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੀ ਖਾਲਸਾ ਜੀ ਬੋਲੋ ਜੀ। ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ

ਸਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਏ ਤੂੰ ਦੇਖ ਤੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਸਤਿਗੁਰੂ ਨਾਮ ਸਿਮਰਨ ਅਭਿਆਸ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾ ਇਹ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸੁਨੀਲ ਖੁੰਗਰ ਦੇ ਜਨਮ ਦਿਨ ਦੀ ਅਰਦਾਸ ਅਤੇ ਤਿੰਨਾਂ ਦੇ ਓਪਰੇਸ਼ਨ ਲਈ ਅਰਦਾਸ ਬੇਨਤੀ, ਸਤਿਗੁਰੂ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਦੇ ਸਰਦਾਰ ਪ੍ਰਦੀਪ ਸਿੰਘ ਸਤਿਗੁਰੂ ਜੀ ਉਹ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਸੇਵਕ ਤਿੰਨਾਂ ਵੱਲੋਂ ਜਨਮ ਦਿਨ ਦੀ ਅਰਦਾਸ, ਸਤਿਗੁਰੂ ਚੜ੍ਹਦੀ ਕਲਾ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸਰਦਾਰ ਗਗਨਦੀਪ ਸਿੰਘ ਤਿੰਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸਤਿਗੁਰੂ ਚੜ੍ਹਦੀ ਕਲਾ ਕਰਨੀ ਕੜਾ ਪ੍ਰਸ਼ਾਦੀ ਦੇ ਸੱਜ ਕੇ ਆਜਰਿਆ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸ਼ੁਭ ਮਨੋਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦਾਰਾ ਇਸ ਸੰਗਤ ਨੂੰ ਨਾਮ ਸਿਮਰਨ ਅਭਿਆਸ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੇ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਤਿਗੁਰੂ ਜੀ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ, ਸਤਿਗੁਰੂ ਜੀਓ ਆਪ ਜੀ ਦੇ ਦਰਕਰ ਦੇ ਸੇਵਕ ਭਾਈ ਭੈ ਸਿੰਘ ਵੱਲੋਂ, ਸਤਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਛਤਰ ਵਜੋਂ ਸੇਵਾਵਾਂ ਹੋਈਆਂ, ਸਤਿਗੁਰੂ ਜੀਓ ਮੇਰਾਮਤ ਕਰਨੀ ਚੜ੍ਹਦੀ ਕਲਾ ਕਰਨੀ, ਕਰੋ ਕਿਰਪਾ

ਉਪ ਪਰਿਓ ਜੈਸੇ ਦਾਦਰਾ ਕੱਛ ਦੇਸ ਵਿਦੇਸ ਨਾ ਬੂਜ ਤੈਸੇ ਮੇਰਾ ਮਨ ਵਿਖਿਆ ਵਿਮੋਹਿਆ।

ਇੱਕ ਛਿੰਨ ਦਰਸ ਦਿਖਾਏ ਜੀ ਰਹਾਉ ਮਲਿਨ ਭਈ ਮਤ ਮਦਵਾ ਤੇਰੀ ਗਤ ਲਖੀ ਨਾ ਜਾਏ ਕਰਹੋ ਕਿਰਪਾ ਭ੍ਰਮ ਚੁਕਈ ਮੈਂ ਸੁਮਤ ਦੇਹੋ ਸਮਝਾਏ ਜੋਗੀ ਸਰ ਪਾਵਹਿ ਨਹੀਂ ਤਉ ਗੁਣ ਕਥਨ ਅਪਾਰ ਪ੍ਰੇਮ ਭਗਤ ਕੈ ਕਾਰਣੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਦਸਾਂ ਗੁਰੂਆਂ ਦੀ ਜੋਤ, ਚਵਰ ਤਖਤ ਸਿੰਘਾਸਨ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ, ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਗੁਰੂ ਘਰ ਵਿਖੇ 12 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਵਿੱਚ ਅੱਜ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਹੈ, ਜਿਸ ਦੇ ਭੋਗ ਸ਼ਨੀਵਾਰ ਨੂੰ 9:15 ਵਜੇ ਪਾਏ ਜਾਣਗੇ ਅਤੇ 12 ਤਰੀਕ ਨੂੰ ਸ਼ਨੀਵਾਰ ਅੰਮ੍ਰਿਤ ਵੇਲੇ ਵਿਸ਼ੇਸ਼ ਤੌਰ 'ਤੇ ਦੀਵਾਨ ਦੀ ਆਰੰਭਤਾ 3:45 ਤੋਂ ਲੈ ਕੇ 4 ਵਜੇ ਤੱਕ ਨਾਮ ਸਿਮਰਨ ਸ੍ਰੀ ਸੁਖਨੀ ਸਾਹਿਬ ਰਿਪਾਟ ਸੰਗਤੀ ਦੀ ਉਪਦ ਵਿੱਚ ਹੋਣਗੇ। ਉਸ ਤੋਂ ਬਾਅਦ 4 ਵਜੇ ਪ੍ਰਭਾਤ ਫੇਰੀ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਹੋਵੇਗੀ। ਉਪਰੰਤ ਸਤਿਗੁਰਾਂ ਦੇ ਪ੍ਰਕਾਸ਼ ਸੰਗਤੀ ਰੂਪ ਦੇ ਵਿੱਚ ਨਿਤਨੇਮ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ ਹੋਣਗੇ। ਉਸ ਤੋਂ ਬਾਅਦ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਉਪਰੰਤ ਦੁਪਹਿਰ ਦੇ ਦੀਵਾਨ ਦੀ ਰਮਤਾ 2 ਵਜੇ ਤੋਂ ਲੈ ਕੇ ਤਕਰੀਬਨ ਇਸੇ ਤਰ੍ਹਾਂ ਰਾਤ 8:30 ਵਜੇ ਤੱਕ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਖਾਲਸਾ, ਬੀਬੀ ਕੌਲਾਂ ਟਰੱਸਟ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸ਼ਨੀਵਾਰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕਰਨਗੇ। 13 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ, ਜਿਸ ਦੇ ਵਿੱਚ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ 1 ਵਜੇ ਤੋਂ ਲੈ ਕੇ 1:30 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 13 ਤਰੀਕ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਵਿਰਜਾਨੀਆਂ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ ਅਤੇ 18 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦਾ ਵਿਆਹ ਪੁਰਬ ਅਤੇ 19 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਇੰਟਰਨੈਸ਼ਨਲ ਐਨੂਅਲ ਗੁਰਮਤ ਪ੍ਰਚਾਰ, ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਵੱਲੋਂ ਵਰਸਾਏ ਗਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਆਪ ਸੰਗਤਾਂ ਨੂੰ ਦਰਸ਼ਨ ਕਰਨਗੇ। ਵਿਸ਼ੇਸ਼ ਤੌਰ 'ਤੇ ਸਮਾਗਮ 19 ਸਤੰਬਰ ਨੂੰ ਰਮਤਾ ਹੋ ਜਾਵੇਗੀ। ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਲਗਾਤਾਰ ਇਹ ਸਮਾਗਮ ਚੱਲਣਗੇ, ਜਿਸ ਦੇ ਵਿੱਚ ਕਥਾ ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਨਾਮ ਸਿਮਰਨ ਅਭਿਆਸ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੇੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੀਰ ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਾਹੁੰਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾਉ ਮਿਸੋਏ ਚੱਸਿਆ ਘੜੀਆਂ ਪਹਿਰਾਂ ਦਿੱਤੀ ਵਾਰੀ ਮਾਹੋ ਆ ਸੂਰਜੇ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਣਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਫੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾਇਕ ਤੋਹੀ ਸਹਸ ਪਦ ਬਿਮਨ ਨਾਨੀਕ ਪਦ ਗੰਧ ਬਿਨ ਸਹਸ ਤਵ ਗੰਧਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਵਾਂਧਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰ ਕੋ ਹੋਏ ਜਾਤੀ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਗਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨ ਮਰਨ ਪਾਪ ਖੰਡਾਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾਹੇ

ਬੋਲਣਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ। ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਠੇ ਸ਼ਬਦ ਖਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਤਾਏ, ਸਭ ਥਾਈ ਹੋਣਾ ਜੀ ਸਾਹਿਬ ਦਸਵੇਂ ਪਾਤਸ਼ਾਹ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਣਾ ਜੀ ਸਾਹਿਬ ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਨ, ਨਿਉਟਿਆਂ ਦੀ ਉੱਠ ਸੱਚੇ ਪਿਤਾ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ, ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਾਮਤ ਕੀਤੀ। ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੇ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ। ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ। ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ, ਆਪ ਜੀ ਕਿਰਪਾ ਕਰੋ, ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਫਿਰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ, ਅੱਖਰ ਵਾਧਾ ਘਾਟਾ ਪੁੱਛ ਮੁਆਫ਼ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਪ੍ਰਸਾਦ ਭਈ ਜਨਮ ਮੁਕਤੇ ਹਰ ਹਰ ਨਾਮ ਅਰਾਧਿਆ ਰਾਖ ਲੀਏ ਪ੍ਰੋ ਰਾਖਣ ਹਾਰੇ ਜੋ ਪ੍ਰੇ ਆਪਣੇ ਫਾਣੇ ਜੀਓ ਪਿੰਡ ਸਾਹਿਬ ਤੁਮਰਾ ਦਾਤੇ ਨਾਨਕ ਸਤਿਗੁਰੂ ਬਾਣੀ ਆਸਾ ਮਹੱਲਾ ਪੰਜਵਾ ਮੋਹ।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਹਨਾਂ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ। ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੀ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਹਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ ਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਝੋਲਨਾ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆ ਹ ਸ਼ਬਦ ਹਰ ਹਰ ਜਪੈ ਨਾਮ ਨਵਨਿਧ ਅਪੈ ਰਸਨ ਅਹਿਨਿਸ ਰਸੈ ਸਤਿਕਰ ਜਾਨੀਆ ਹਾਂ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜਹੋ ਭਜਹੋ ਹਰ ਗਿਆਨੀਆ ਹਾਂ ਬਚਨ ਗੁਰ ਰਿਧ ਧਰਹੋ ਪੰਚ ਭੂ ਬਸ ਕਰਹੋ ਜਨਮ ਕੁਲ ਉਦਰਹੋ ਦੁਆਰ ਹਰ ਮਾਨੀਆ ਹਾਂ ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆ ਹ ਜੋ ਤਾ ਸਭ ਸੁਖ ਇਤ ਉਤ ਤੁਮ ਬੰਛਵਹ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਆ ਹਾਂ।

0: ਸੋਖਨ ਪਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ।
1: ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਓ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੈ ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸਿਵ ਗੁਰ ਗਿਆਨ ਰਤੇ ਰਘੁਵਾਂਸ਼ ਤਿਲਕ ਸੁੰਦਰ ਦਸਰਤ ਕਰ ਮੁਨ ਵਾਂਛੈ ਜਾ ਕੀ ਸਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨੰ। ਰਘੁਵਾਂਸ਼ ਤਿਲਕ ਸੁੰਦਰ ਦਸਰਤ ਕਰ ਮੁਨ ਵਾਂਛੈ ਜਾ ਕੀ ਸਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ।

ਵਾਹਿਗੁਰੂ ਜੀ। ਪ੍ਰਤਾਪ ਸਦਾ ਗੁਰ ਕਾ ਖਟ ਖਟ, ਪ੍ਰਗਾਸ ਪਿਆ ਜਸ ਜਨ ਕੈ, ਇੱਕ ਪੜੇ ਸੁਣੇ ਗਾਵੇ, ਪ੍ਰਭਾਤੇ ਕਰੇ ਇਸਨਾਨ, ਇਸਨਾਨ ਕਰੇ ਪ੍ਰਭਾਤ ਸੁਧ ਮਨ, ਗੁਰ ਪੂਜਾ ਬਿਦ

0: ਉਪਰ ਮਨ ਬਚ ਕਰਮ ਸੇਵੀਐ ਸੱਚਾ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੇ ਤਹੀਂ ਪਾਤ ਖਾਏ ਜੀਓ ਦੇਖ ਰੂਪ ਅਤ ਅਨੂਪ ਮੋਹ ਮਾਇਆ ਮਗ ਪਈ ਕਿਕਨੀ ਸ਼ਬਦ ਚੰਤਕਾਰ ਖੇਲ ਪਾਏ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਇਸ ਬ੍ਰਹਮ ਗਿਆਨ ਧਿਆਨ ਤਰਤਈਏ ਚਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

0: ਸਰਣ
1: ਸੁਖ ਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਚੱਟੀ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪਾਣੀ ਪੱਖਾ ਪੀਸ ਦਾਸ ਕੈ ਤਮ ਹੋਹੇ ਨਿਹਾਲ ਰਾਜ ਮਿਲਖ ਸਿਕਦਾਰੀਆ ਅਗਨੀ।

ਸਤ ਤਿਨ ਛੋਡੋ ਤਿਆਗ ਰਹਾਉ। ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛੱਤੀ ਹੀ ਪ੍ਰਕਾਰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋ ਹੇ ਨਿਹਾਲ। ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 811 ਪਰ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇੱਕ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਕੋ ਸਾਜ ਕਰੇ ਤਨ ਖੇਹੇ ਗਾਵੇ ਕੋ ਜਾਪੇ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦੇਂਦਾ ਦੇ ਲੈ ਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕੀ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆ ਰਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ।

ਇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਇ ਕਰੇ। ਸੁਣੇ ਦੀਪ ਲੋਪਾ ਤਾਲ ਸੁਣੇ ਪੋਹਿ ਨ ਸਕੈ ਕਾਲ। ਸੁਣੇ ਈਸ਼ਰ ਬਰਮਾ ਇੰਦ ਸੁਣੇ ਮੁਕਸਾਲਾ ਹਨੁਮੰਦ। ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ। ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ। ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ ਪਾਤਸ਼ਾਹ। ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ। ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ। ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ। ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ। ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ। ਕੀਤਾ ਪਸਾਓ ਏਕੋ ਕੁਆਓ ਤਿਸੇ ਹੋਏ ਲਖ ਦਰਿਆਓ। ਜੋ ਤੁਰ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ। ਅਸੰਖ ਸੂਰਮ ਭਗ ਸਾਰ ਅਸੰਖ ਮੋਲਿਵ ਲਾਏ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ। ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ। ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ। ਜੇਤਾ ਕੀਤਾ ਤੇਤਾ ਨਾਉ ਵਿਣਾ ਵੈ ਨਾਹੀ ਕੋਥਾਓ। ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮੋਦ ਪਲੀਤੀ ਕੱਪੜ ਹੋਏ ਦੇ ਸਾਬ ਊਣ ਲਈਆ ਧੋਏ। ਉੱਨੀ ਪਾਪੀ ਆਖਣ ਨਾਹੀ ਕਰ ਕਰ ਕੰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ। ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਨ ਸਵੇਲਾ ਵਕਤ ਕਵਣ ਕਵਨ ਥਿਤ ਕਵਣ ਵਾਰ ਵੇਲ ਨਾ ਪਾਈਆ ਪੰਡਤੀ ਜੀ।

ਸਹਿਸ ਠਾਰਹਿ ਕਹਿਣ ਕਤੇ ਬਸ ਸਲੋ ਇੱਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਤੈ ਵਾਹ ਪਵੈ ਸਮੁੰਦਰ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣ ਵਿਸਰੈ ਹੈ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਕਾਰਨ ਕੇ ਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗੇ ਜੋਤ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਅਧੂ ਭੁਖ ਸਦਮਾਰੇ ਪੇ ਦਾਤਰੀ ਦਾਤਾਰ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇ ਤੀਆ ਮੋਹ ਖਾਏ ਜਿਸ ਨੂੰ ਬਖਸ਼ੇ ਸਿਫਸਲ

ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪਰਿਸੋ ਕਹੀਨ ਕੀਤੇ ਗਾਵਨ ਹਾਰੇ ਗਾਵੈ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵੈ ਮੋਹਨੀਆਂ ਮਨ ਮੋਹਨ ਸੁਰਗਾ ਮਚ ਪਿਆ।

ਗਾਵੇ ਜੋ ਤੁਧ ਭਾਵ ਨਰਤੇ ਤੇਰੇ ਭਗਤ ਰਸਾਲੇ। ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਏ। ਮੁੰਡਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਭੂਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ। ਭੁਕਤ ਗਿਆਨ ਦਾ ਭੰਡਾਰਨ ਕਟਕਟ ਵਾਜਿਹ ਨਾਦ, ਅਪਰਾ ਸਾ ਸੰਯੋਗ ਵਿਯੋਗ ਦੋਇ ਕਾਰ ਚਲਾਵੈ ਲਿਖਿਆ ਵਹਿ ਭਾਗ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ, ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ, ਇੱਕ ਦੂਜੀ ਪੌ ਲੱਖ ਹੋਹੇ ਲੱਖ ਹੋਵੈ ਲੱਖ ਵੀਸ, ਏ ਤ੍ਰਾਹ ਪਤ ਪਵੜੀਆ ਚੜੀਐ ਹੋਏ ਕੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨਸੋਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਤਿੱਥੈ ਸੋਹਨ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸਾਨ, ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਖੋ ਕਰਮ, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਖੇ ਵੇਸ, ਕੇਤੇ ਇੰਦ ਚੰਦ ਸੂਰ ਕੇਤੇ ਕੇਤੇ

ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਿੱਧਾ ਕੀ ਸੁੱਧ ਤਿਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਾਤ ਪਹਾਰਾ ਧੀਰ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ

0: ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਰਬਿ ਸਚੋ ਸਿਅੰਭਵ ਘੜਨ ਭਜਨਾਨ
1: ਕਾਲਹੀਨ ਕਲਾਸ ਜੁਗਤ ਕਾਲ ਪੁਰਖ ਦੇਸ
0: ਧਰਮ ਧਾਮ ਸੁਪਰਮ ਰਹਿਤ ਭੂਤ ਲਖ ਵੇਸ
1: ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ
0: ਗਰਭ ਗੰਜਨ ਦੁਸ਼ਟ ਭਜਨ ਮੁਖ ਤਾਏ ਕਾਮ
1: ਆਪ ਰੂਪ ਮੀਕ ਨੁਸਤਤ ਏਕ ਪੁਰਖ ਅਵਧੂਤ
0: ਗਰਭ ਗੰਜਨ ਸਰ ਭਜਨ ਆਦ ਰੂਪ ਸੂਤ
1: ਅੰਗਹੀਨ ਭੰਗਨ ਆਤਮ ਏਕ ਪੁਰਖ ਪਾਲ
0: ਸਰਬ ਲਾਇਕ ਸਰਬ ਗਾਇਕ

0: ਕੇ ਸ਼ਹਿਨਸ਼ਾਹ ਹੈ।
1: ਕਾਰਨ ਕੁਲਿੰਦਾ ਕੀ ਰੋਜ਼ੀ ਦੇਂਦਾ,
0: ਰਾਜ ਕਰੀਮ ਹੈ ਕਿ ਕਰਮ ਕਰੀਮ ਹੈ,
1: ਸਰਵੰ ਕਲੀ ਹੈ ਕਿ ਸਰਵੰ ਕਲੀ ਹੈ,
0: ਸਰਵਤਰ ਮਾਨ ਹੈ ਕਿ ਸਰਵਤਰ ਦਾਨ ਹੈ,
1: ਸਰਵਤਰ ਗਾਉਣ ਹੈ ਕਿ ਸਰਵਤਰ ਗਾਉਣ ਹੈ,
0: ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ,
1: ਸਰਵਤਰ ਰਾਜ ਹੈ ਕਿ ਸਰਵਤਰ ਸਾਜ ਹੈ,
0: ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ,
1: ਸਰਵਤਰ ਜਾਓ ਕਿ ਸਰਵਤਰ ਪਾਓ,
0: ਸਰਵਤਰ ਦੇਸ ਹੈ ਕਿ ਸਰਵਤਰ ਭੇਸ ਹੈ,
1: ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ,
0: ਸਰਵਤਰ ਹੰਤਾ ਕਿ ਸਰਵਤਰ ਗੰਤਾ,
1: ਸਰਵਤਰ ਭੇਖੀ ਕਿ ਸਰਵਤਰ ਭੇਖੀ,
0: ਸਰਵਤਰ ਕਾਜੇ ਕਿ ਸਰਵਤਰ ਰਾਜੇ,
1: ਸਰਵਤਰ ਸੋਖ ਹੈ ਕਿ ਸਰਵਤਰ ਭੋਖ ਹੈ,
0: ਸਰਵਤਰ ਤ੍ਰਾਣੇ ਕਿ ਸਰਵਤਰ ਪ੍ਰਾਣੇ,
1: ਸਰਵਤਰ ਦੇਸ ਹੈ ਕਿ ਸਰਵਤਰ ਵੇਸ ਹੈ,
0: ਸਰਵਤਰ ਮਾਨ ਹੈ ਸਦੈਵ ਪ੍ਰਧਾਨ ਹੈ,
1: ਸਰਵਤਰ ਜਾਪ ਹੈ ਕਿ ਸਰਵਤਰ ਤਾਪ ਹੈ,
0: ਸਰਵਤਰ ਪਾਣੇ ਕਿ ਸਰਵਤਰ ਮਾਨੇ,
1: ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ,
0: ਸਰਵੰ ਕਲੀਮੇ ਕਿ ਪਰਮੰ ਫੀਮ।

0: ਪ੍ਰਸਾਦ ਪਾਤਸ਼ਾਹ ਦਸਮੀ ਤੂੰ ਐ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਰਿਓ ਕਰ ਜੋਗ ਜਤੀ ਕੇ
1: ਸੁਰ ਸੁਰਾਦਨ ਸੁਖ ਸੁਦਾਇਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨਾ ਦੇਖਤ ਪ੍ਰਾਨ ਪਤੀ ਕੇ
2: ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਆਂਦ ਮਤੰਗ ਜਰੇ ਜਰ ਸੰਗ ਨੂਪੁ ਤੰਗ ਸਰੰਗ ਸਵਾਰੇ
1: ਕੋਟ ਰੰਗ ਕੁਰੰਗ ਸੇ ਕੂਦਤ ਪਉ

ਮਨ ਵਸਿਆ ਵਾਜੇ ਸ਼ਬਦ ਕਨੇਰੇ ਸਾਚਾ ਨਾਮ ਮੇਰਾ ਆਧਾਰੋ ਸਭ ਕਰ ਸ਼ਾਂਤ ਸੁਖ ਮਨ ਆਏ ਵਸਿਆ ਜੀ।

0: ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ
1: ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ
0: ਐਸਾ ਕਾ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਐ
2: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ।

0: ਹਰ ਹਰ ਸਦਾ ਤਿਆਵੇ,
1: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹੇ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ,
2: ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਣਾਇਆ,
0: ਇਹੋ ਤਿਨਕੇ ਮਨ ਵਸਿਆ ਜਿਨ ਤੁਰੋਂ ਲਿਖਿਆ,
2: ਗਲਾ ਗਲੀ ਕਿਨੇ ਨਾ ਪਾਇਆ,
0: ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ,
2: ਪਵਿੱਤਰ ਹੋਏ ਜਨਾ ਜੀ ਹਰ ਧਿਆਇਆ,
0: ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
2: ਪਵਿੱਤ ਮਾਤਾ ਪਿਤਾ ਕੁਤਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ,
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
2: ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ,
0: ਕਰਮੀ ਸਹਿਜ ਨਾ ਉਪਜੇ ਵਿਣ ਸਹਿਜੇ ਸਹਿਸਾ ਨਾ ਜਾਏ,
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ,
2: ਮਨ ਧੋ ਸ਼ਬਦ ਲਾਗੋ ਹਰਿ ਸਿਉ ਜੋ ਚਿਤ ਲਾਏ,
0: ਕਹੇ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੇ ਇਹ ਸਹਿਸਾ ਇਬ ਜਾਏ,
2: ਜਿਉ ਮੇਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾ ਮੇਲੇ ਤਿਨੀ ਜਨਮ ਜੁਏ ਹਾਰਿਆ,
0: ਤਿਸਨਾ ਵੱਡਾ ਰੋਗ ਲਗਾ ਮਰਣ ਮਨੋ ਵਿਸਾਰਿਆ,
2: ਵੇਦਾਂ ਮੇ ਨਾਮ ਉਤਮ ਸੋ ਸੁਨੇ ਨਾਹੀ ਜਿ ਫਿਰੇ ਜੋ ਪਿਤਾਲਿਆ,
0: ਹੈ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ,
2: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
0: ਸੋਏ ਪਹੁੰਚੇ ਨਾ

0: ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ,
1: ਹਰ ਹਰ ਨਿਤ ਜਪਿਓ ਜਿਉ ਲਾ ਘਟਿਓ ਦਿਆਣੀ,
0: ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ,
1: ਕਹੇ ਨਾਨਕ ਰਾਸ ਮੇਰੀ ਮਨ ਹੋਆ ਬਣਜਾਰਾ,
0: ਏ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਔਰਤ ਕਿਤੇ ਜਿਚਰ ਰਸ ਪੱਲੇ ਨਾ ਪਾਏ,
0: ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਤ ਨ ਤ੍ਰਿਸ਼ਨਾ ਲਾਗੈ ਆਏ,
1: ਇਹੋ ਹਰ ਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ,
0: ਕਹੈ ਨਾਨਕ ਹੋਰ ਅਨਰਸ ਸਭ ਵਿਸਰੈ ਜਾ ਹਰ ਵਸੈ ਮਨ ਆਏ,
1: ਏ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ,
0: ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ,
1: ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ,
0: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ,
1: ਕਹੇ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ,
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
1: ਹਰ ਗਾਓ ਮੰਗਲ ਸਕੇ ਸੋ ਦੂਖ ਨਾ ਵਿਆਪੇ,
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ,
1: ਅਨੰਦ ਵਾਰੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,
0: ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ,
1: ਏ ਸਰੀਰਾ ਮੇਰਿਆ ਇਸ ਜਗ ਮੈਂ ਆਈ ਕੇ ਕਿਆ ਤੁਧ ਕਰਮ ਕਮਾਇਆ,
0: ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ,
1: ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ,
1: ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰੂ ਸੋ ਚਿਤ ਲਾਇਆ,
0: ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਤਰੀ, ਹਰ ਮਨ

0: ਨਾਨਕ ਇਹੋ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।
1: ਸੱਚੇ
0: ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ। ਸੱਚ ਲੱਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ।
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ।
0: ਹਰ ਜੀਓ ਵਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ
1: ਵਜਾਇਆ ਵਾਜਾ ਪਾਉਣ ਦੁਆ

के अरदास पाठ कीरत की गुरु रामदास राखो सरनाई एक अरदास पाठ

ਚਾਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਡਿੱਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀਓ ਨਿਤਨੇਮ ਜੀ ਦੀਆਂ ਬਾਣੀਆਂ ਕੀ ਅਰਦਾਸ ਬੇਅੰਤ ਬਾਣੀਆਂ ਦੇ ਜਾਪ ਸੰਗਤੀ ਰੂਪ ਦੇ ਵਿੱਚ ਹੋਏ ਸਤਿਗੁਰੂ ਜੀਓ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਾਈਆਂ ਦੇ ਜਾਪ

ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਦਾਰਾਏ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਦੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਜਸਵਿੰਦਰ ਸਿੰਘ

ਅਰਦਾਸ ਬੇਨਤੀ ਸਤਿਗੁਰੂ ਜੀ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਲੰਗਰ ਸੇਵਾ ਸਤਿਗੁਰੂ ਉਪਰੰਤ ਸਮੂਹ ਟਹਿਲੀਆਂ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕਰਕੇ ਹਾਜ਼ਰ ਕੀਤੀ ਹੈ। ਸਤਿਗੁਰੂ ਜੀ ਉਹ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹਿ ਨਿਹਾਲ, ਰਾਜ ਮਿਲਕ ਸਿਕਦਾਰੀਆ ਅਗਨੀ ਮਹਿ ਜਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਸੁਭਾਏਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਜੋ ਕੱਲ੍ਹ ਰੋਜ਼ ਸ੍ਰੀ ਅਖੰਡ ਪਾਠ ਸਾਹਿਬ, ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪ੍ਰਾਰੰਭ ਹੋਏ ਸਨ। ਕੱਲ੍ਹ ਤਕਰੀਬਨ 9:15 ਦੇ ਕਰੀਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਕੱਲ੍ਹ ਦਾ, ਜੋ ਸ਼ਨੀਵਾਰ ਦਾ ਜਿਹੜਾ ਸੰਪੂਰਨ ਸ਼ਡਿਊਲ ਹੈ, ਉਹ ਆਪ ਜੀ ਸਰਵਣ ਕਰ ਲਓ। ਤਕਰੀਬਨ 2:30 to 3:45 ਦੇ ਕਰੀਬ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸ਼ੁਰੂ ਹੋ ਜਾਣਗੇ। ਉਸ ਤੋਂ ਉਪਰੰਤ 4:00 ਸੰਪੂਰਨਤਾ ਹੋਵੇਗੀ। ਉਸ ਤੋਂ ਉਪਰੰਤ 4:00 ਪ੍ਰਭਾਤ ਫੇਰੀ ਪ੍ਰਾਰੰਭ ਹੋਵੇਗੀ, ਜੋ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਪਰਿਕਰਮਾ ਕਰਨ ਤੋਂ ਉਪਰੰਤ ਸਾਹਮਣੇ ਪਾਸਿਓਂ ਪੌੜੀਆਂ ਉਤਰ ਕੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਲੰਗਰ ਹਾਲ ਦੇ ਵਿੱਚੋਂ ਦੀ ਪੌੜੀਆਂ ਚੜ੍ਹ ਕੇ ਫਿਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰਾਂ ਵਿੱਚ ਹਾਜ਼ਰੀ ਹੋਵੇਗੀ। 4:40 'ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪ ਸੱਚਖੰਡ ਸਾਹਿਬ ਤੋਂ ਤਖ਼ਤ ਸਾਹਿਬਾਨਾਂ 'ਤੇ ਸੁਸ਼ੋਭਿਤ ਕੀਤੇ ਜਾਣਗੇ। ਸਵਈਆਂ ਦੇ ਜਾਪ ਨਿਤਨੇਮ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਜੋ ਦੁਪਹਿਰ ਦੇ ਦੀਵਾਨ ਹਨ, 2:00 ਤੋਂ ਲੈ ਕੇ 4:00 ਤੱਕ ਸੁਖਮਨੀ ਸਾਹਿਬ ਜੀ ਦੇ ਪਾਠ, ਉਪਰੰਤ ਗੁਰਬਾਣੀ ਕੀਰਤਨ, ਸ਼ਾਮ ਨੂੰ ਸੋਧਰ ਰਹਿਰਾਜ ਸਾਹਿਬ ਜੀ ਦੇ ਪਾਠ 5:15 ਤੋਂ ਲੈ ਕੇ 6:45 ਤੱਕ ਹੋਣਗੇ। ਉਪਰੰਤ 6:45 ਤੋਂ ਲੈ ਕੇ 6:30 ਤੱਕ ਇਸੇ ਹੀ ਸੰਬੰਧ ਵਿੱਚ ਕਥਾ ਵਿਚਾਰਾਂ, ਗੁਰਬਾਣੀ ਕੀਰਤਨ, ਔਰ ਤਕਰੀਬਨ 7:20 ਤੋਂ ਲੈ ਕੇ 8:10 ਤੱਕ ਭਾਈ ਅਮਨਦੀਪ ਸਿੰਘ ਜੀ, ਬੀਬੀ ਪੌਲ ਕੌਲਾਂ ਭਲਾਈ ਕੇਂਦਰ ਅੰਮ੍ਰਿਤਸਰ ਸਾਹਿਬ ਜੀ ਤੋਂ, ਉਹ ਆਪ ਸਮੂਹ ਸੰਗਤਾਂ ਦੇ ਦਰਸ਼ਨ ਕਰਨਗੇ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਕੱਲ੍ਹ ਪ੍ਰਭਾਤ ਫੇਰੀ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਨਾਮ ਸਿਮਰਨ ਅਭਿਆਸ ਦੇ ਵਿੱਚ ਜ਼ਰੂਰ ਹਾਜ਼ਰੀਆਂ ਲਵਾਉਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਗੇ ਅਰਦਾਸ ਹਮਾਰਾ, ਜੀਉ ਪਿੰਡ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੇ ਘਰ ਨੌ ਨਿਧਿਆ ਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਨਿਡਿਠ ਕੀਤਾ, ਤਿਨ੍ਹਾਂ ਪਿਆਰਿਆਂ ਨੂੰ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ

ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ੇਣੀ, ਕੀਰਤਨ ਜਸ ਬਖਸ਼ਣਾ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਕਰਨੀਆਂ, ਗੁਰਸਿੱਖੀ ਸਿਦਕ ਭਰੋਸਾ ਪ੍ਰੇਮ ਅਤੇ ਨੇਮ ਬਖਸ਼ਣੇ, ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਨ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜ ਮਿਲਕ ਸਿਕਦਾਰੀਆ ਅਗਨੀ ਮਹਿਜਾਲ ਸੰਤ ਜਨਾ ਕਾ ਸ਼ੋਹਰਾ ਤਿਸ ਚਰਨੀ ਲਾਗ ਮਾਇਆ ਧਾਰੀ ਛਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੁਖਾ ਸੋ ਸਰਬ ਨਿਧਾਨ ਗ੍ਰਹਿ ਸਾਕਤ।

ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ ਸਾਕਤ ਸਿਉ ਮੁਖ ਜੋੜਿਐ ਅਧ ਵਿਚੋ ਹਉ ਟੂਟੈ ਹਰ ਜਨ ਕੀ ਸੇਵਾ ਸੋ ਕਰੇ।

ਸਤਨਾਮ ਸ਼੍ਰੀ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ। ਸ਼ਬਦ ਦੋਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦੋ ਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ। ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰ। ਸਭ ਸਵਾਰਨਾ ਸਭਨਾ ਗਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ, ਹਰ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਠ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰਵਟ ਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਅਜੇ ਪੰਥ ਸ਼ਬਦ ਚਿਤ ਕਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ। ਜਿਤ ਕਰਤਾਰੀਆ ਪੰਚ ਦੁੱਤ ਦਵਾਸ ਕੀਤੇ, ਕਾਲ ਕੰਟ ਕੁਮਾਰੀਆ। ਤੁਰ ਕਰਮ ਪਾਇਆ ਤੁਜਨ ਕੁਸ ਨਾਮ ਅਰਕੇ ਲਾਗੇ। ਕਹਿ ਨਾਨਕ ਤੈ ਸੁਖੋਆ, ਤਿਤ ਕਰ ਅੰਦ ਵਾਜੇ ਆਨੰਦ। ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਜਨ ਭੈ ਸਰਸੇ ਪੂਰੇ। ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।

ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ ਵਾਹਿਗੁਰੂ।

0: ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਸਿੱਖੋ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਹਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦੀ ਧਿਆਈਏ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਲ ਨੋ ਨਿਧਿਆ ਵੈ ਤਾਏ ਸਭ ਥਾਈ ਹੁਣਾ ਜੀ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਾਹਿਬ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੁਪਰੀਆਂ ਲੁਹਾਈਆਂ ਚਰਖੀਆਂ ਅਤੇ ਚੜੇ ਤਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾ ਸਵਾਸਾ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵੇ ਚਿਤਿਆ ਵਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀਓ ਕਾ ਫਰਮਾਨ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਅਤੇ ਜੇਵੜੇ ਵਰਨਾ ਕੋਈ ਦੇ ਮਹਾਂਵਕ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਗੁਰੂ ਘਰ ਵਿਖੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਬਾਣੀ ਆਦਿ ਤੋਂ ਮਧੁ ਤੱਕ ਪੜ੍ਹੀ ਗਈ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਕਿਰਪਾ ਕਰਨੀ ਅਗਾਂਹ ਵੀ ਆਪ ਹੀ ਸੇਵਾ ਲੈ ਲੈਣੀ ਸਤਿਗੁਰੂ ਜੀ ਮਧ ਦੇ ਭੋਗ ਨੂੰ ਮੁੱਖ ਰੱਖਦੇ ਹਾਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਛਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਆ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ 6 ਪੌੜੀਆਂ ਅਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸਮਤ ਬਖਸ਼ਣੀ ਇਸ ਵੇਲੇ ਆਪ ਜੀ ਕਿਰਪਾ ਕਰੋ ਚੱਲਦੇ ਪ੍ਰਭਾਵ ਵਿੱਚੋਂ ਪਾਵਨ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਹੁਕਮ 'ਤੇ ਚੱਲਣ ਦੀ ਬਲਵਤ ਸਮਰੱਥਾ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਧੇ ਕਰਜ ਅਰਦਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾ
1: ਜੈਤ ਜ਼ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਮਾਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰਾਏ ਸਿਮਰੰਤ ਸੰਤ ਸਰਬਤ ਰਮਣ ਨਾਨਕ ਗੰਨਾਥਨ ਜਗਦੀਸ਼ ਰਾਏ

ਨਾਸਨੰ ਮੁਖ ਤਲੈ ਪੈਰੇ ਉਪਰੇ ਵਸੰਦੋ ਕੋ ਹੱਥੜੈ ਥਾਏ ਨਾਨਕ ਸੋ ਧਣੀ ਕਿਉਂ ਵਸਾਰੇ ਉਧਰੈ ਜਿਸ ਦਾ ਨਾਇ ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਧਰ ਮੰਜਾਰ ਉਰਦ ਮੁਖ ਕੁਚੀਲ ਬਿਕਲ ਨਰਕ ਘੂਰ ਗੁਬਾਰ ਹਰ ਸਿਮਰਤ ਤੂੰ ਨਾ ਜਲੈ ਮਨ ਤਾਨੇ ਉਰ ਧਾਰ ਬੇਖਮ ਥਾਨੂੰ ਜਿਣ ਰੱਖਿਆ ਤਿਸ ਤਿਲ ਨਾ ਵਿਸਾਰ ਪ੍ਰਭ ਬਿਸਰਤ ਸੁਖ ਕਦੇ ਨਾਹੀਂ ਜਾਸੈ ਜਨਮ ਹਾਰੇ ਸਲੂਕ ਮਨ ਇੱਛਾ ਦਾਨ ਕਰਨ ਸਰਬਤਰਿਆਸਾ ਪੂਰਨ ਹੈ ਖੰਡਨ ਕਲ ਕਲੇ ਸੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹੀਂ।

ਪੌੜੀ ਜੀਉ ਪ੍ਰਾਣ ਤਨ ਧਨ ਦੀਆ ਦੀਨੇ ਰਾਸ ਭੋਗ ਗ੍ਰਹਿ ਮੰਦਰ ਰਾਥੇ ਅਸ ਦੀਏ ਰਚ ਪਲੇ ਸੰਯੋਗ ਸੁਤ ਬਣਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਯੋਗ ਹਰ ਸਿਮਰਤ ਤਨ ਮਨ ਹਰਿਆ ਲੈ ਜਾਏ ਬਿਜੋਗ ਸਾਧ ਸੰਗ ਹਰ ਗੁਣ ਰਮੂ ਬਿਨਸੇ ਸਭ ਰੋਗ ਸਲੋਕ ਕੁਟੰਬ ਯਤਨ ਕਰਨ ਮਾਇਆ ਅਨੇਕ ਉਦਮੈ ਹਰ ਭਗਤ ਪਾਵ ਹੀਨ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਹੈ ਤੁਤੜੀਆਂ ਸਾ ਪ੍ਰੀਤ ਜੋ ਲਾਈ ਬੇ ਅੰਨ ਸਿਉ ਨਾਨਕ ਸੱਚੀ ਰੀਤ ਸਾਈ ਸੇ ਤੀਰਤਿਆਂ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਣ ਗ੍ਰਹਿ ਮੈਂ ਬਸਨ ਨਾ ਦੇਵਹੀ ਜਿਣ ਸੂ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣੈ ਕਰਮ ਇਹੋ ਖੇਤ ਆਕਿਰਤ ਕਣ ਹਰ ਬਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸ਼ਨਨ ਅਨੇਕ ਸੋਦਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਂਦਣ ਕੀ ਤੋ ਮੂੰਹ ਘਣਾ ਭੋਰੀ ਦਿੱਤਮ ਪਾਹੇ ਮਨ ਵਸੰਦੜੋ ਸੱਚ ਸੋ ਨਾਨਕ ਹੱਬੇ ਡੁਖੜੇ ਓਲਾਹੇ ਪੌੜੀ ਕੋਟ ਅਗਾਂ ਸਭ ਨਾਸ ਹੋਹੀ ਸਿਮਰਤ ਹਾਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੀ ਗੁਣ ਗਾਉ

ਨਾਮ ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ ਕੇ ਧੂੜ ਮਾਨੇ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨੇਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨ ਰਚੰਤ ਮੂਲ ਗਿਆਨੇ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤੋਰ ਉਹ ਪੌੜੀ ਸੁਪਨੇ ਸੇਤੀ ਚੇਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ ਯਾਰ ਜਾ ਗਈ ਵਿਹਾਈ ਧੰਦਾ ਤਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾ ਆਪ ਭੁਲਾਇਆ ਸਲੂਕ ਬਸੰਤ ਸਵਰਗ ਲੋਕੈ ਜਿੱਤ ਤੇ ਪਿਰਥਮੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਰਕ ਬਰਾਬਰੀ ਉਜੜ ਸੋਈ ਥਾਉ ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਨਿਆ

ਜੂਰੀਐ ਸਲੂਕੈ ਰਸਨਾਏ ਉਚਰੰਤ ਨਾਮੰ ਸਰਵਣੰ ਸੁਨੰਤ ਸ਼ਬਦੇ ਅੰਮ੍ਰਿਤ ਹੈ ਨਾਨਕ ਤਿਨ ਸਾਧ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਹਬ ਕੜਾਵੈ ਕੰਮ ਇੱਕ ਸਾਈਂ ਬਾਹਰੀ ਨਾਨਕ ਸਹੀ ਧਨ ਜਿਨ੍ਹਾਂ ਫਿਰੜੀ ਸੱਚ ਸਿਉਂ ਪੌੜੀ

ਤਰ ਚਾਲੀ ਪ੍ਰਭ ਮੱਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸਲੂਕ ਭਾਵੀ ਅਦੂਤ ਕਰਨ ਹਰ ਰਮਣ ਸੰਯੋਗ ਪੂਰਨ ਗੋਪਾਲ ਦਰਸ਼ ਭੇਟੰ ਸਫਲ ਨਾਨਕ ਸੋ ਮਹੂਰਤ ਹੈ ਕੀਮ ਨਾ ਸਕਾਂ ਪਾਏ ਸੁਖ ਮਿਤੀ ਹੂੰ ਬਾਰੀ ਨਾਨਕ ਸਾ ਵੇਲੜੀ ਪਰਵਾਣ ਜਿਤ ਮਲਿੰਦੜੂ ਮਾਂ ਪਿਰੀ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੈ ਗੋਸਾਈ ਹਾ

ਜਾਈ ਸਲੂਕ ਪਤ ਤਪਨੀਤ ਗੋਬਿੰਦ ਹੈ ਸਰਬ ਦੁਖ ਨਿਵਾਰਨੈ ਚਰਨ ਸੂਰ ਭਗਵਾਨੈ ਜਪੰਤ ਨਾਨਕ ਹਰ ਹਰ ਹਰੀ ਛੱਡਿਓ ਹੱਬ ਆਪ ਲੱਗੜੋ ਚਰਨਾ ਪਾਸ ਨੱਠੜੋ ਦੁੱਖ ਤਾਪ ਨਾਨਕ ਪ੍ਰਭ ਪੇ ਖੰਧਿਆਂ ਪੌੜੀ

ਕਾਰ ਨਹੀਂ ਭੋਜਨ ਭਿਖ ਮਿਆ ਸਗਾ ਗੁਰਬੋਇ ਥੈ ਤਾਰੀਅਮ ਨਾਨਕ ਪੂਰਕ ਰਮ ਸਤਿਗੁਰੁ ਚਰਨੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੀ ਗੁਰ ਕਿਰਪਾਲ ਜਪ ਭਈ ਤਾਂ ਅਵਗਣ ਸਭ ਛਪੀ ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਥਪੀ ਕਾਟ ਸਿਲਕ ਦੁੱਖ ਮਾਇਆ ਕਰ ਲੀਨੇ ਆਪ ਦਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੂਕ ਦ੍ਰਿਸ਼ਟੰਤ ਏਕੋ ਸੁਣੀਅੰਤ ਏਕੋ ਵਰਤੰਤ ਏਕੋ ਨਰ ਹਰੈ ਨਾਮ ਦਾਨ ਜਾ ਚੰਤ ਨਾਨਕ ਦਿਆਲ ਪੁਰਖ ਕਿਰਪਾ ਕਰੈ ਇੱਕ ਸੇਵੀ ਇੱਕ ਸੰਭਲਾ ਹਰ ਇੱਕ ਸੁਪੈ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ

ਚਰੀ ਬਾਣੀ ਭਗਤਾਂ ਕੀ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਕਾਨੋ ਰਹਾਉ। ਤੁਮ ਕਹੀਅਤ ਹੋ ਜਗਤ ਗੁਰ ਸਵਾਮੀ, ਹਮ ਕਹੀਅਤ ਕਲ ਯੁਗ ਕੇ ਕਾਮੀ। ਇਨ ਪੰਚਨ ਮੇਰੇ

ਦਿਰੜਾਇਆ ਹਰ ਪਾਦਰ ਹਰ ਪ੍ਰਭ ਕੀ ਰੰਗ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੀਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੀਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੀਰਾ ਹੋਈ ਮਨ ਮੁਖ ਮੂੜ ਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੀਰਾ ਵਿਵੇਕ ਬੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੀਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਖੀਰਾ ਟੋਡੀ ਮਹਲਾ ਪੰਜਵਾਂ ਘਰ ਪਹਿਲਾ ਧੂਪ ਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦੀ ਸੰਤਨੇ ਅਵਰਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕਹਿ ਜਾਂ ਕੂ ਪਾਖ ਸੁਅਮੀ ਰਹਾਉ ਊਚ ਸਮਾਨਾ ਠਾਕਰ ਤੇਰੋ ਅਵਰਨਾ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੀ ਰੰਗ ਗਿਆਨੀ ਰੋਗ ਸੋਗ

ਉੱਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਕੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋਈ ਓਟ ਤੁਹਾਰੀ ਰਹਾਉ ਬਿਣ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕੁਮਾਵੈ ਅੰਤ ਚਲੈ ਗੁਹਾਰੀ

ਕਾਰੇ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦੈ ਦਿਸ ਤਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਉਂ ਇੱਕ ਮੋਤ ਨਾਏ ਮਨ ਲਾਇਓ ਬਿਗਸਿਉ ਪੇਪ ਰੰਗ ਕੋ ਸੰਭ ਕੋ ਪਰ ਗ੍ਰਹਿ ਜੋ ਹਣ ਜਾਇਓ ਚਰਨ ਕਮਲ ਸਿਉ ਭਾਉ ਨਾ ਕੀਨੋ ਨੈ ਸਤਿਪੁਰਖ ਮਨਾਇਓ ਧਾਵਤ ਕੋ ਧਾਵੈ ਬਹੁ ਭਾਤੀ ਜਿਉਂ ਤੇਲੀ ਬਲਦ ਪਰਮਾਇਓ ਨਾਮਦਾਨ ਇਸ਼ਨਾਨ ਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਣਾਇਓ ਪਰ ਉਪਕਾਰ ਨਾ ਕਬੂ ਕੀਏ ਨਹੀਂ ਸਤਿਗੁਰ ਸੇਵ ਤੇ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦਮਾਇਓ

ਦੀ ਮਹੱਲਾ ਪੰਜਵਾਂ। ਮਨੁੱਖ ਬਿਣ ਬੂਜੈ ਬੂਜੇ ਬਿਰਤਾ ਆਇਆ ਨਿਕ ਸਾਜ ਸ਼ਿੰਗਾਰ ਬਹੁ ਕਰਤਾ ਜਉ ਮ੍ਰਿਤਕ ਉਠਾਇਆ ਰਹਾਉ ਤਾਏ ਤਾਏ ਕਿਰਪਨ ਸਰਮ ਕੀਨੋ ਏਕਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਕਾਜ ਨਾ ਆਇਆ ਕਾਰਿਆ ਪਰਨ ਸਵਾਰੀ ਸੇ ਜਾ ਕਾਮਨ ਥਾਟ ਬਣਾਇਆ ਸੰਗ ਨਾ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਨ ਸਮਜੂਰੀ ਕਰਤਾ ਤੋ ਮੂਸ ਲੈ ਸ਼ਰਾਇਆ ਖੇਦ ਪਿਓ ਬੇਗਾਰੀ ਨਿਆਈ ਕਰ ਕੈ ਕਾਮਨਾ ਆਇਆ

ਟੁੱਡੀ ਮਹੱਲਾ ਪੰਜਵਾਂ। ਕਿਰਪਾ ਨਿਧ ਬਸੁਰਦੈ ਹਰ ਨੀਤ, ਤੈਸੀ ਬੁੱਧ ਕਰੂ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ ਰਹੂ। ਦਾਸ ਤੁਮਾਰੇ ਕੀ ਪਾਵੂ, ਧੂਰਾ ਮਸਤਕ ਲੀਲੀ ਲਾਵੂ, ਮਹਾਂਪਤਿਤ ਤੇਹੂ ਤੁਪਨੀਤਾ, ਹਰ ਕੀਰਤਨ ਗੁਣ ਗਾਵੂ। ਆਗਿਆ ਤੁਮਰੀ ਮਿੱਠੀ ਲਾਗੋ, ਕੀਓ ਤਾਰੂ ਪਾਵੋ, ਜੋ ਤੂੰ ਦੇ ਤਈ ਇਹੋ ਤ੍ਰਿਪਤਿਆ ਨ ਕਤੂੰ ਤਾਵੋ। ਸਾਦੇ ਨਿਕਟ ਜਾਨੂ ਪ੍ਰਭ ਸਵਾਮੀ, ਸਗਲ ਰੇਣ ਹੋਈ ਰਹੀ ਐ, ਸਾਧੂ ਸੰਗਤ ਹੋਏ ਪ੍ਰਾਪਤ, ਤਾਂ ਪ੍ਰਭ ਆਪਣਾ ਲਈ ਆਏ। ਸਦਾ ਸਦਾ ਹਮ ਸ਼ੂਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ, ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਾਲਾ ਪੰਜਵਾਂ ਕਰ ਦੂਜਾ ਦੂਪ ਦੀ, ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਮੰਗੋ ਦਾਨ ਠਾਕਰ ਨਾਮ, ਅਵ ਕਸ਼ਮੀਰੇ ਸੰਗ ਨਾ ਚਾਲੈ, ਮਿਲੈ ਕਿਰਪਾ ਗੁਣਗਾਮ ਰਹਾਉ। ਰਾਜਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ, ਧਾਏ ਧਾਏ ਬਹੁ ਬਿਦ ਕੋ ਧਾਵੈ ਸਗਲ ਨਿਰਾਰਥ ਕਾਮ।

ਉਡੀ ਮਾਲਾ ਪੰਜਵਾਂ ਪ੍ਰਭ ਜੀ ਕੋ ਨਾਮਣੈ ਸਦਾਰੇ ਜੀ ਪ੍ਰਾਣ ਸੁਖੇ ਸੁਮਨ ਕੋ ਬਰਤਨ ਇਹ ਹਮਾਰੇ ਰਹਾਉ ਨਾਮ ਜਾਤ ਨਾਮ ਮੇਰੀ ਪਤਾ ਨਾਮ ਮੇਰਾ ਪਰਿਵਾਰ ਹੈ ਨਾਮ ਸੁਖਾਈ ਸਦਾ ਮੇਰਾ ਸੰਗ ਹਰ ਨਾਮ ਮੂਕੋ ਨਿਸਤਾਰੈ ਵਿਖੈ ਬਲਾਸ ਕਈਅਤ ਬੋਤੀ ਰੇ ਚਲਤ ਨਾ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕੋ ਹਰ ਨਾਮ ਮੇਰਾ ਭੰਡਾਰੈ ਟੋਡੀ ਮਹਲਾ ਪੰਜਵਾਂ ਨੀਕੇ ਗੁਣ ਗਾਓ ਮਿਟਹੀ ਰੋਗ ਮੁਖੂ ਜਲ ਮਨ ਨਿਰਮਲ ਹੋਈ ਹੈ ਤੇਰੂ ਰਹਿ ਹਾਂ ਊਹਾਂ ਲੋਗ ਰਹਾਉ ਚਰਨ ਪਖਾਰ ਕਰੂੰ ਗੁਰ ਸੇਵਾ ਮਣੈ ਚਰਾਮੂ ਭੋਗ ਛੋੜੇ ਅਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਤਕ ਲਿਖਿਆ ਲੇਖੋਗ ਕਉ ਨਾਨਕ ਏਕ ਬਿਨਾ ਦੂਜਾ ਅਵਰਨਾ ਕਰਨੈ ਜੋਗ ਟੋਡੀ ਮਾਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੂਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਉ ਤੋ ਦੁਆਰੀ ਲੇਖਾ ਛੋੜ ਅਲੇਖੈ ਛੂਟੈ ਹਮ ਨਿਰਗੁਣ ਲਿਹੋ ਵਾਰੀ ਸਾਧ ਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਉ ਰਾਖ ਲਿਓਈ ਵਾਰੀ ਟੋਡੀ ਮਹਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਸ ਮਨ ਉਪਜੂ ਸਗਲੇ ਦੁਖ ਪਾਲਾਇਨ ਰਹਾਉ

ਪੰਜਵਾਂ ਹਰ ਹਰ ਨਾਮ ਸਦਾ ਸਤ ਜਾਪ ਧਾਰਿ ਅਨਗ੍ਰਹਿ ਪਾਰ ਬ੍ਰਹਮ ਸੁਆਮੀ ਵਾਦੀ ਕਿੰਨੀ ਆਪ ਰਾਉ ਜਿਸ ਕੇ ਸੇ ਫਿਰ ਤਿਨਹੀ ਸੰਭਾਲੇ ਬਿਣਸੀ ਸੂਖ ਸੰਤਾਪ ਹਾਥ ਦੇ ਰਾਖੇ ਜਾਣੇ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਤਾਰੀ ਹਰ ਨਾਥ ਨਾਨਕ ਸ਼ਰਨ ਪਰੇ ਦੁਖ ਪੰਜਨ ਜਾਂ ਕਾ ਬੜ ਪ੍ਰਤਾਪ ਟੋਡੀ ਮਹਲਾ ਪੰਜਵਾਂ ਸਵਾਮੀ ਸ਼ਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਾਚ ਬੰਦ ਹਾਰੀ ਚਰਨ ਕਮਲ ਸੰਗ ਪ੍ਰੀ

ਸਤਿਗੁਰੂ ਪ੍ਰਸਾਦੀ ਹਾਂ ਹਾਂ ਲਪਟਿਓਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਉ ਆਪਣ ਰਾਮ ਨਾ ਚੀਨੂ ਖਿਨੂਆਂ ਜੋ ਪਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਵਾਹੂ ਚਿਤ ਲਾਇਓ

माला पंजमा हमारा एका हरी हरी आन अवर चाना करी रहो वड्डा पाग गुर अपना पायो गुरमुखो हर नाम दिरड़ायो हर हर ताप ताप बरत निमा हर हर त्याय कुशल सब खिमा आचार व्यवहार जात हर गुणिया महानंद कीर्तन हर सुनिया कौ नानक जिन ठाकर पाया सब किस तिस कै ग्रह मैं आया ਟੋਡੀ ਮਹੱਲਾ ਪੰਜਵਾਂ ਘਰ ਚੌਥਾ ਦੂਪ ਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦੂ ਰੂੜੋ ਮਨ ਹਰ ਰੰਗੋ ਲੋੜੈ ਗਾਲੀ ਹਰ ਨੀ ਹੋ ਨਾ ਹੋਏ ਰਹੋ ਹਉ ਟੁੰਡੇਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾਂ ਗੁਰਮਿਲ ਭਰਮ ਗਵਾਇਆ ਹੈ ਇਹ ਵਿਦ ਪਾਈ ਮੈਂ ਸਾਧੂ ਕੰਨੂ ਲੇਖ ਲਿਖਿਓ ਧੁਰ ਮਾਥੈ ਇਹ ਵਿਦ ਨਾਨਕ ਹਰ ਨੈਣੇ ਅਲੋਈ ਟੋਡੀ ਮਹੱਲਾ ਪੰਜਵਾਂ ਗਰਬ ਗੈ ਲੜੋ ਮੂੜੜੋ ਹੀਓ ਰੇ ਹੀਓ ਮੈਂ ਰਾਜ ਰੀ ਮਾਇਓ ਡੀਰ ਨਿਆਈ ਮੋਏ ਫਾਕਿਓ ਰੇ ਰਹੋ ਕਣੋ ਕਣੋ

ਪੂਰੀ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੋ ਪਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਣ ਪੰਚ ਦੁਖ ਅਹੰ ਰੋਗੇ ਤਨ ਤੇ ਸਗਲ ਦੂਰ ਕੀਣ ਰਹਾਉ ਬੰਧ

ਪੇ ਹਰ ਰੰਗ ਪੀਣ ਪੇਕਿਓ ਲਾਲਣ ਪਾਠ ਬੀਜ ਕੋਏ ਆਨੰਦ ਚੇਤਾ ਹਰ ਕੀ ਪਤੀਨ ਤਿਸੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕਰ ਤਿਸੀ ਕੋ ਤੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪੀ ਰਾਮ ਨਾਮ ਨਿਰਮਲ ਹੈ ਰੀਤ ਰਹਾਉ

ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾਂ ਪ੍ਰਭ ਜੀ ਮਿਲ ਮੇਰੇ ਪ੍ਰਾਣ ਬਿਸਰ ਨਹੀਂ ਨਿਮਖ ਹੀਰੇ ਤੇ ਆਪਣੇ ਭਗਤ ਕੋ ਪੂਰਨ ਦਾਨ ਰਹਾਉ

ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਗ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ।

ਪੁਰੀ ਟੋਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਣ ਰਹਿ ਨਾ ਸਕੂੰ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਉ।

ਜਾ ਸਿੰਘ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣ ਤਾਸ ਸ਼ਾਂਤ ਸਹਿਜ ਸੂਖ ਮਨ ਉਪਜੋ ਕੋਟ ਸੂਰ ਨਾਨਕ ਪ੍ਰਗਾਸ ਟੋਡੀ ਮਹਲਾ ਪੰਜਵਾਂ ਹਰ ਹਰ ਪਤਤ ਪਾਵਨ ਜੀ ਪ੍ਰਾਣ ਮਾਨ ਸੁਖਦਾਤਾ ਅੰਤਰ ਜਾਮੀ ਮਨ ਕੋ ਪਾਵਨ ਰਹਾਓ

ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚੇਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਉ ਗੁਰ ਪੂਰਾ ਪੇਟਿਓ ਬੜਪਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗਿਆ ਕਾਢ ਲਿਓ ਜਾਣੇ ਆਪਣਾ ਬਿਖ ਸਾਗਰ ਸੰਸਾਰਾ।

ਟੁੱਡੀ ਮਹੱਲਾ ਪੰਜਵਾਂ। ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰ ਸਿਮਰਤ ਬਿਨਸੈ ਸਭ ਦੁੱਖ ਰਹਾਉ। ਕੋਟ ਜਨਮ ਕੇ ਕਿਲ ਵਿਖ ਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤੂਤਰੀ ਭੁੱਖ। ਚਾਰ ਪਦਾਰਥ ਅਟ ਮਹਾਂ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੁਖ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਬੇਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਗਰ ਠਾਕਰ ਅਗਮ ਆਪਾਰੇ ਜੋ ਜਨ ਪਾ

ਹਨੁਮਾਨ ਇੱਕ ਓਅੰਕਾਰ ਸਤ ਗੁਰ ਪ੍ਰਸਾਦੀ ਕਹੋ ਕਹਾਂ ਆਪਣੀ ਅਦਮਾਈ ਉਰਜੋ ਕਣਕ ਕਾਮਣੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਉ ਜਗ ਝੂਠੇ ਕੋ ਸਾਚ ਜਾਣ ਕੈ ਤਾਂ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂੰ ਹੋਤ ਜੋ ਸੰਗ ਸਾਈ

ਸਤਿਗੁਰ ਪ੍ਰਸ਼ਾਦ ਸੁਣ ਮੰਨਿਆ ਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਭਜ ਗੁਰਮਤਿ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਣ ਜਾਸੀ ਉੱਤਮ ਖੱਟ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੇਤੀਸ ਧਿਆਇਓ ਨਾਹੀ ਜਾਨੂ ਹਰਮਰ ਮਾਮ

ਅੜੀ ਮਹੱਲਾ ਚੌਥਾ ਮਨ ਮਿਲ ਸੰਤ ਜਣਾ ਜਸ ਗਾਇਓ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤ ਗੁਰਦਾਨ ਦੇਵਾਯੋ ਰਹਾਉ ਤਿਸ ਜਣ ਕੋ ਮਨ ਤਨ ਸਭ ਦੇਵੋ ਜਿਨ ਹਰ ਹਰ ਨਾਮ ਸੁਨਾਇਓ ਧਨ ਮਾਇਆ ਸੰਪੈ ਤਿਸ ਦੇਵੋ ਜਿਨ ਹਰ ਮੀਤ ਮਿਲਾਇਓ ਖਿਣ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਤਿਆਯੋ ਜਨ ਨਨ ਕੋ ਹਰ ਪੇਟੇ ਸਵਾਮੀ ਦੁਖ ਹਉ ਮੈਂ ਰੋਗ ਗਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ ਹਰ ਆਪੇ ਹੀ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੈ

ਚੌਥਾ ਜਪ ਮਨ ਰਾਮ ਨਾਮ ਨੇ ਤਾਰਾ, ਕੋਟ ਕਟੰਤਰ ਕੇ ਪਾਪ ਸਭ ਖੂਵੈ, ਹਰ ਪਉਜਲ ਪਾਰੇ ਉਹ ਤਾਰਾ ਰਹਾਉ।

ਰੜੀ ਮਹਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈ ਸੁਖਦਾਤਾ ਜਾਂ ਕਾਯੰਤ ਨਾ ਪਾਰਾ ਵਾਰਾ ਰਹੂ ਅਗਨ ਕੁੰਟ ਮੈਂ ਉਰਦ ਲਿਵਲਾ ਗਾਰ ਰਾਖੈ ਉਧਰ ਮੰਜਾਰਾ ਸੋ ਐਸਾ ਹਰ ਸੇਵੂ ਮੇਰੀ ਮਨ ਹਰ ਅੰਤ ਛਡਾਵਣ ਹਾਰਾ

ਅੱਲਾ ਪੰਜਵਾਂ ਕਰ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤ ਜਣਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਰਹਾਓ ਜੋ ਚਾਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਹਰ ਨਾਮ ਬੜਾਈ ਗੁਰਪ੍ਰਸਾਦ ਨਾਨਕ ਮਤ ਪਾਈ ਰਾਗਤ ਲੰਘ ਮਹੱਲਾ ਪਹਿਲਾ ਕਰ ਪਹਿਲਾਂ

ਰਹੋ ਜਨ ਪੇਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ ਆਖਰ ਬੇ ਫਤਮ ਕਸਨਾ ਦਾਰਦਨ ਚੂੰ ਸ਼ਬਦ ਤਕਬੀਰ।

ਨੰਡੀਟੇ ਜਿਣਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੀ ਮਿਲੈ ਜੀ ਕਉ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੀ ਨਾਨਕ ਕਾਮਣ ਕੰਤੇ ਪਾਵੈ ਆਪੇ ਹੀ ਰਾਵੇ ਤਾਂ ਲੰਘ ਮਹਲਾ ਪਹਿਲਾ।

ਡੇਹੀ ਪੈ ਗਿਆ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੂ ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੁਤਰੇ ਪਿਆਰੂ ਯਾਣੀ ਬਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੈ ਕਰਨ ਪਲਾ ਕਰੇ ਬੋ ਤੇਰੇ ਸਾਧਨ ਮੈਲ ਨਾ ਪਾਵੈ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਪੋ ਤੇਰਾ ਤਾਵੈ ਲਭ ਲੂ ਬੰਕਾਰ ਕੀ ਮਾਤੀ ਮਾਇਆ ਮਾਇ ਸੁਮਾਣੀ ਨੂੰ ਬਾਤੀ ਸੋ ਪਾਈਐ ਨਾਹੀ ਭਈ ਕਾਮਣੇ ਇਹ ਆਣੀ ਜਾਇ ਪੁੱਛੋ ਸੁਹਾਗਣੀ ਵਾਹ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾਂ ਕਹਿ ਪ੍ਰੇਮ ਪਦਾਰਥ ਪਾਈਐ ਤੋ ਚਰਨੀ ਚੇਤ ਲਾਈਐ ਸੋ ਕਹਿ ਸੋ ਕੀ ਜੈ ਤਨ ਮਨੋਂ ਦੀ ਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸੋ ਨਦਰ ਕਰਦੇ ਕਹਿ ਸੋਦਨ ਲੇਖੈ ਕਾਮਣ ਨਉ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਏ ਸੁਮਾਣੀ ਸੁੰਦਰ ਸਾਹਿ ਸਰੂਪ ਵਿੱਚ ਗਣ ਕਈ ਐਸਾ ਸਿਆਣੀ ਤੇ ਲੰਘ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੂ ਪਾਪ ਕੀ ਜੰਜ ਲੈ ਕਾਬਲੂ ਤਾਇਆ ਜੂਰੀ ਮੰਗੈ ਦਾਨ ਵੇ ਲਾਲੂ ਸ਼ਰਮ ਧਰਮ ਦੋਏ ਛਾਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੂ ਕਾਜੀਆਂ ਬਾਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾਲੂ ਮੁਸਲਮਾਨੀਆਂ ਪੜੇ ਕਤੇ ਬਾਂ ਕਸ਼ਟ ਮੈਂ ਕਰੈ ਖੁਦਾਏ ਵੇ ਲਾਲੂ ਜਾਤ ਨਾਤੀ ਹੋਰ ਹਿੰਦਵਾਣੀ ਆਏ ਪੀ ਲਿਖੈ ਲਾਏ ਵੇ ਲਾਲੂ ਖੂਨ ਕੇ ਸੋਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੂ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿੱਚ ਆਖ ਮਸੋਲਾ ਜਿਹਨੇ ਉਹ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ

ਚਕੀ ਬਿਲਾਂ ਤਲੰਗ ਮਹਲਾ ਚੌਥਾ ਕਰ ਦੂਜਾ ਏਕ ਓਂਕਾਰ ਸਤਿਗੁਰੂ ਪ੍ਰਸਾਦ ਸਭ ਆਏ ਹੁਕਮ ਖਸਮਾਉ ਹੁਕਮ ਸਭ ਵਰਤਨੀ ਸਚ ਸਾਹਿਬ ਸਾਚਾ ਖੇਲ ਸਭ ਹਰਤਨੀ ਛਲਾਹਿਓ ਸੱਚ ਸਭ ਉਪਰ ਹਰਤਣੀ ਜਿਸ ਨਾਹੀ ਕੋਈ ਸ਼ਰੀਕ ਕਿਸ ਲਿਖੈ ਹੋਂਗਣੀ ਰਹਾਉ।